ਨਹੀਂ ਕੱਢ ਸਕਦਾ, ਸਾਢੇ ਬਾਰਾਂ ਮਿੰਟ ਕੱਢ ਲੈ, ਬਾਰਾਂ ਮਿੰਟ ਵੀ ਨਹੀਂ ਉਸ ਤੋਂ ਹੋਰ ਅੱਧੇ ਕਰ ਲੈ, ਪੰਜ ਛੇ ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀ ਨਾ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ ਪੰਜ ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨਹੀਂ ਜਾਂ ਨਹੀਂ ਡਜ਼ ਨਾਟ ਮੈਟਰ। ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਚਿਤਾਰੇ ਤੋਂ ਭਾਵੇ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣ ਕਹਿ ਰਿਹਾ ਸੀ ਨਾ, ਪੰਜ ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ ਪੰਜ ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਚ ਨਾ ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ। ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦੋ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ, ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੌਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ। ਹੇ ਪ੍ਰਭੂ, ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ ਵਿੱਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ, ਸ਼ਬਦ ਪਾਠ ਤੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ। ਇਹ ਰਲ ਕੇ ਸਾਰੇ ਪੋਪ ਬੋਲਦੇ ਹਾਂ ਸ਼ਬਦ ਸਾਧ ਸੰਗਤ ਜੀ ਧਿਆਨ। ਵਾਹਿਗੁਰੂ ਜੀ ਉਠਤ ਬੈਠਤ।

ਤੁਮ ਕਰੋ ਸੋਈ ਪਲ ਹਮਰੈ। ਅਸੀਂ ਕਈ ਵਾਰ ਸੋਚਦੇ ਹਾਂ ਨਾ ਕਿ ਮੇਰੇ ਨਾਲ ਚੰਗਾ ਨਹੀਂ ਹੋਇਆ, ਇਹ ਜੋ ਹੋਇਆ ਪਰਮਾਤਮਾ ਨੇ ਚੰਗਾ ਨਹੀਂ ਕੀਤਾ, ਕੋਈ ਫੈਮਿਲੀ ਮੈਂਬਰ ਉਸਦੀ ਡੈਥ ਹੋ ਗਈ, ਜਾਂ ਮੇਰੀ ਜੋਬ ਚਲੀ ਗਈ, ਜਾਂ ਮੇਰੀ ਸੰਸਾਰ ਚ ਜਿੱਥੇ ਬੜੀ ਇੱਜ਼ਤ ਬਣੀ ਸੀ ਇੱਜ਼ਤ ਖਤਮ ਹੋ ਗਈ, ਬੇਇੱਜ਼ਤੀ ਹੋ ਗਈ, ਇਨਸਲਟ ਹੋ ਗਈ। ਕੁਛ ਹੈਪਨ ਸੰਸਾਰ ਚ ਹੁੰਦੀਆਂ ਨੇ ਕਈ ਵਾਰ, ਜੋ ਅਸੀਂ ਪਸੰਦ ਨਹੀਂ ਕਰਦੇ ਪਰ ਹੋ ਜਾਂਦੀਆਂ। ਉਹ ਸਤਿਗੁਰੂ ਜੀ ਕਹਿੰਦੇ ਨੇ ਜੋ ਤੁਮ ਕਰੋ ਸੋਈ ਪਲ ਹਮਰੈ। ਪਰਮਾਤਮਾ ਤੇ ਸਾਡੇ ਭੱਲੇ ਵਾਸਤੇ ਹੀ ਕਰਦਾ ਹੈ, ਕੁਛ ਸਾਨੂੰ ਲੈਸਨ ਸਿਖਾਉਣਾ ਹੁੰਦਾ ਜਿਹੜਾ ਅਸੀਂ ਸਿੱਖਦੇ ਨਹੀਂ। ਕਈ ਵਾਰ ਕਹਿੰਦੇ ਮੈਨੂੰ ਪਤਾ ਹੈ, ਮੈਨੂੰ ਪਤਾ ਸਭ ਕੁਛ, ਪਤਾ ਕੁਛ ਨਹੀਂ ਪਤਾ ਹੁੰਦਾ। ਸੋ ਗੁਰੂ ਸਾਹਿਬ ਵਾਹਿਗੁਰੂ ਸਾਨੂੰ ਕੋਈ ਲੈਸਨ ਸਿਖਾਉਣਾ ਚਾਹੁੰਦੇ ਨੇ ਤੇ ਸਾਨੂੰ ਝਟਕਾ ਲੱਗਦਾ ਹੈ, ਕੋਈ ਦੁੱਖ ਆ ਜਾਂਦਾ ਹੈ। ਸੋ ਸਤਿਗੁਰੂ ਜੀ ਮਿਹਰ ਕਰਨ, ਸਮਾਂ ਪੂਰਾ ਹੋ ਗਿਆ, ਸਾਧ ਸੰਗਤ ਇੱਕ ਦੋ ਮਿੰਟ ਉੱਪਰ ਜਾ ਰਹੇ, ਖਿਮਾ ਚਾਹੁੰਦੇ ਹਾਂ। ਐਤਵਾਰ ਸ਼ਾਮ ਨੂੰ ਅਸੀਂ 6 ਤੋਂ 7 ਕੀਰਤਨ ਕਰਦੇ ਹੁੰਦੇ ਹਾਂ ਸਾਧ ਸੰਗਤ ਜੀ, ਉਸ ਵਿੱਚ ਅਸੀਂ ਵਾਹਿਗੁਰੂ ਦਾ ਨਾਮ ਜ਼ਰੂਰ ਜਪਦੇ ਹਾਂ। ਪਹਿਲਾਂ ਆਰਤੀ ਹੁੰਦੀ ਹੈ, 6 ਤੋਂ 7 ਜਿਹੜਾ ਪ੍ਰੋਗਰਾਮ ਹੁੰਦਾ, 6:10 ਤੋਂ 7 ਤੱਕ, 6:10 ਤੋਂ 7 ਪ੍ਰੋਗਰਾਮ ਦੇ ਵਿੱਚ ਐਤਵਾਰ ਉਸ ਵਿੱਚ ਵਾਹਿਗੁਰੂ ਸਿਮਰਨ ਵੀ ਹੁੰਦਾ ਹੈ। ਸੋ ਜਿਨ੍ਹਾਂ ਵੀਰਾਂ ਭੈਣਾਂ ਨੇ ਹੁਣ ਰੇਡੀਓ 'ਤੇ ਸੁਣਿਆ, ਇੰਟਰਨੈਟ 'ਤੇ ਸੁਣਦੇ ਨੇ, ਜਾਂ ਹੁਣ ਬੈਠੇ ਨੇ, ਜਿਹੜੇ ਆਉਣਾ ਚਾਹੁਣ ਜ਼ਰੂਰ ਸੰਗਤ ਸਾਥ ਦਿਓ ਸਾਡਾ ਇੱਥੇ ਸਾਹਮਣੇ ਬੈਠ ਕੇ। ਜ਼ਰੂਰੀ ਨਹੀਂ ਹੁੰਦਾ ਕਿ ਉੱਧਰ ਹੀ ਸਾਰੀ ਬੀਬੀਆਂ ਨੇ ਬਹਿਣਾ, ਮੇਰੇ ਕਈ ਮਿੱਤਰ ਫਰੈਂਡ ਫੈਮਿਲੀ ਸਮੇਤ ਇੱਥੇ ਬੈਠ ਜਾਂਦੇ ਨੇ, ਨਾਲ ਬੈਠੋ, ਸਾਰੇ ਗਾਓ, ਕਿਉਂਕਿ ਸਭ ਨੇ ਰਲ ਕੇ ਗੁਣ ਗਾਣੇ ਨੇ। ਕੇਵਲ ਰਾਗੀ ਪਾਈ ਦਾ ਕੰਮ ਨਹੀਂ ਹੈ ਗੁਣ ਗਾਣਾ, ਤੁਸੀਂ ਸਾਰੇ ਉੱਥੇ ਬੈਠੇ ਵੀ ਗੁਣ ਗਾ ਸਕਦੇ ਹੋ। ਗੁਰੂ ਮਹਾਰਾਜ ਕਿਰਪਾ ਕਰਨ, ਫੁੱਲਾਂ ਚੋਲਾਂ ਦੀ ਖਿਮਾ।

ਕੈਸਾਰਸੀਵਿਆ ਅੰਤ ਲੈ ਛੁਡਾਇਆ। ਸਲੋਕ ਮਹੱਲਾ ਪਹਿਲਾ। ਧਨ ਸੁ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲੇਖਾ ਹਰਿ ਨਾਨਕਾ, ਜਿਨ ਨਾਮ ਲਿਖਾਇਆ ਸੱਚ ਮਹੱਲਾ ਪਹਿਲਾ।

ਰਾਜ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਾਰੋ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ।

ਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਆਰੇ ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆ ਦਰਨਾਲੇ

ਗਾਵੰਤ ਦਿਨੋ ਪੰਡਿਤ ਪੜ੍ਹਨ ਰੱਖੀ ਸਿਰੇ ਜੁਗ ਜੁਗ ਵੇਦਾ ਨਾਲੇ ਗਾਵੰਤ ਦਿਨੋ ਮੋਹਣੀਆਂ ਮਨ ਮੋਹਨ ਸੁਰਗ ਮੱਚ ਪਿਆਲੇ ਗਾਵੰਤ ਦਿਨੋ ਰਤਨੇ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੰਤ ਦਿਨੋ ਜੋਧ ਮਹਾ ਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੀ ਗਾਵਨ ਤੁਦਨੋ ਖੰਡ ਮਨ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੀ ਸੀ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ

ਸੁਮਾਈ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਲਵਡਿਆਈ।

ਮਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਓ ਆਖਣੇ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖ ਹੈ ਖਾਈ ਚਲੀ ਹੈ ਦੁੱਖ ਸੋਕ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਓ।

ਜਿੰਦਨ ਕਰਕੇ ਕੀਤੀ ਰਾਤ। ਖਾਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਿਨ ਸਤਿਗੁਰ ਸੰਗਤ ਪਾਏ, ਤਿਨ ਤੁਰ ਮਸਤਕੇ।

ਦਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾਂ ਕਰਜ ਕੇ ਆ ਗਏ ਕਰ ਧਰਿਆ।

ਕਰਿਆ ਊੜੇ ਊੜਿਆ ਵੈਸੇ ਕੁਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ

ਸੇ ਮੁਕਤ ਭਈ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੇ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੇ ਅਨਕ ਕਰਹਿ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵਹਿ ਮੇਰੇ ਹਰ ਭਗਵੰਤਾ।

ਜਿਸਨੂੰ ਤੂੰ ਜਾਣ ਆਹੀ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਦਾ ਤੇਰਾ ਕੀਆ ਸਭ ਹੋਏ, ਤੁਦ ਬਿਨ ਦੂਜਾ ਅਵਰ ਨਾ ਕੋਈ, ਤੂੰ ਕਰ ਕਰ ਵੇਖੈ ਜਾਣ ਹੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭਈ ਲੈਨ ਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬ ਅਲੇ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਚੌਪਈ ਪੁਨ ਰਾਸ਼ਸ ਕਾ ਕਾਟਾ ਸੀਸਾ ਸਰਿਯ ਸਕੀਤ ਜਗ ਕੇਸਾ ਪਉ ਪਨ ਬ੍ਰਿਸ਼ਟ ਗਗਨ ਤੇ ਭਈ ਸਭਿ ਨਿਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲੇ ਹੋ ਬਾਰੇ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਥ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਲ ਹੋ ਆਪ ਹਾਥ ਦੇ ਮੋਹੇ ਬਚਾਵ ਹੋ ਸੁਖੀ ਬਸੈ ਮੁਰ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਰਛਾ ਨਿਜ ਕਰਦੇ ਕਰੀਐ ਸਭਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹੇ ਛਾੜ ਕੋਈ ਅਵਰ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਦੈ ਮੁਜੇ ਉਬਰੀਐ ਮਰਨ ਕਾਲ ਕਾਤਰਾ ਸਨਵਰੀਐ ਹੂ ਜੋ ਸਦਾ ਹਮਾਰੇ ਪੱਛਾ ਸਰੀਅਸ ਤੁਝ ਜੋ ਕਰਿਓ ਰੱਛਾ ਰਾਖ ਲਿਹੋ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ।

ਨੇ ਉਪਜਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸੁਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ।

ਕਾ ਚਿੰਤ ਨਹਿ ਪੈਵੇ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਏ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਹਿ ਵਿਦ ਸਜਾ ਪ੍ਰਥਮ ਸੰਸਾਰਾ, ਏਕ ਹੈ ਰੂਪ ਅਨੂਪ ਸਰੂਪਾ, ਰੰਗ ਭਿਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤ ਜਕੀਨੀ, ਉਤ ਭੁਜ ਖਾਨ ਬਹੁਰ ਰਚਦੀਨੀ, ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਭਿਓ ਸੰਕ੍ਰਿਆ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਮ ਭਾਵ, ਆਦ ਜੁਗਾਦ ਸਰੂਪ ਸੁਯੰ ਭਾਵ, ਅਵਰ ਅੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਗਰੋ, ਦੁਸ਼ਟ ਜਿੱਤੇ ਉਠਵਾ ਤੇ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ, ਜੇ ਅਸ ਤੁਝ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ,

ਆਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀ ਆਵਾਧਾਇਆ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣ ਆਇਆ।

ਪੰਜ ਸ਼ਬਦ ਤੇ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ।

ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਭਗਵਤੀ ਪਾਤਸ਼ਾਹ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆ ਹੈ ਬਿਰੰਕਿਤ ਗੁਰ ਤੇ ਅਮਰਦਾਸ ਰਾਮਦਾਸ ਸਿਵੇ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਇਤ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦੇ ਆਵੇ ਤਾਂ ਆਏ ਸਭ ਥਾਂ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਧਾਰ ਦਾ ਧਿਆਨ ਕਰਕੇ ਗਲਤ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਚਾਲੀ ਪੁੱਤੇ ਹੱਡੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਡਿੱਟ ਕੀਤਾ ਤੇ ਨਾ ਪਿਆਰੇ ਸਤਿਆਰਿਆਂ ਦੀ ਕਮਾਈ ਦਾ ਧਿਆਨ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਟੁਟਵਾਏ ਕੂਪਰੀਆਂ ਲਗਾਈਆਂ ਚਰਖੀਆਂ ਤੇ ਚੜੇ ਆਰੇ ਨਜ਼ਰ ਆਏ ਗਏ ਗੁਰ ਸੇਵਾ ਅਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇ ਸਰਸਾ ਸਤਸੰਗ ਲਗਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਧਾਜਾਂ ਸਤਿਗੁਰਦੁਆਰਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵ ਹੈ ਜਿਤ ਆਵਣ ਕਾ ਸਦ ਕਾ ਸਰਮ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਸਨ ਚਰਿਆਏ ਦੇਖਦੇ ਕਿ ਫਤਿਹ ਬਿਲਕੀ ਪੈਜ ਪੰਥਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗ ਜੁਗਾ ਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਜ ਪੰਜ ਸਦਾ ਸਾਹਿਬ ਦੇ ਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰੂ ਸਾਹਿਬ ਜਿਨ੍ਹਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੇ ਆ ਰਹੇ ਸੇਵਾ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂਆਂ ਦੇ ਤਾਰ ਜੀ ਦੋਹੇ ਕਰ ਜੋੜ ਕਰੋ ਅਰਦਾਸ ਭਾਵੇ ਤਾਂ ਨਿਰਾਸ ਹੇ ਗਰੀਬ ਨਿਵਾਜ ਜੀ ਆਪਦੇ ਚੰਨ ਕਮਲਾ ਅਰਦਾਸ ਜੀ ਆਪਨੇ ਬਖਸ਼ਿਸ਼ ਕੀਤੀ ਹੈ ਅੱਧ ਚੰਨਾ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਨੇ ਸੰਗੂਨ ਪਾਠ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨਾ ਸੋਧਦਾਰ ਲਹਿਰਾ ਸਾਹਿਬ ਦੇ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹਵੇ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਇਨਸਾਨ ਦੀ ਕਿਰਪਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਮਿੱਤਰ ਬਾਣੀ ਚਾਰੀ ਬਲ ਬੁੱਧੀ ਬਖਸ਼ਿਸ਼ ਕਰੋ ਇਹਨੂੰ ਆਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਅਤੇ ਗਰਾਬ ਸਾਹਿਬ ਜਗ੍ਹਾ ਤਿਆਗ ਕੇ ਹਾਜ਼ਰ ਦਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਤਸੰਗ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪਤੇ ਰੱਖਿਆ ਬਖਸ਼ਿਸ਼ ਕਰੋ ਜੀ ਵਿਮਲਾ ਕਿਰਪਾ ਕਰੋ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲੰਗਰਾਂ ਚੁੱਟ ਸੇਵਾਰੀਆਂ ਪ੍ਰਵਾਨ ਕਰਨੀ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀਆਂ ਚੰਗਾ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਸ਼ਾਦੀ ਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੀ ਪਾਲਤਾ ਕਰੋ ਗਰੀਬ ਨਿਵਾਜ ਜੀ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀ ਆਈਆਂ ਸਾਰ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਰ ਦੇ ਤੇ ਫੁੱਲ ਪੇਟਾ ਪ੍ਰਵਾਨ ਕਿਉਂ ਕਾਮਨਾ ਪੂਰਨ ਕਰੋ ਜੀ ਗੁਰੂ ਜੀ ਬਣਾਏ ਕਿਰਪਾ ਕਰੋ ਸਿੱਖ ਪੰਥ ਨੂੰ ਖਾਲਸਾ ਕੌਮ ਨੂੰ ਏਕ ਦਾ ਸਵਾਗ ਪਿਆਰ ਦੀ ਬਖਸ਼ੀ ਕਰਕੇ ਸਤ ਦੋਰੀ ਦਾਲ ਬਖਸ਼ੋ ਚਾਨਣ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਦਵਾਨ ਫਤਿਹ ਬਖਸ਼ ਪਾਲਤਾ ਕਰੋ ਜੀ ਗੁਰੂ ਜੀ ਬਣਵਾਜ ਸੱਚੇ ਪਾਤਸ਼ਾਹ ਜੀ ਆਪੇ ਦਰ ਕਰ ਸੇਵਾਦਾਰ ਬੀਬੀ ਸਤਵਿੰਦਰ ਕੌਰ ਸਾਂਝ ਸੁਖਿਆਨ ਦੀ ਚਾਡੀ ਕਲਾ ਵਾਸਤੇ ਬੇਨਤੀ ਕਰਦੇ ਬੇਅੰਤ ਮਾਰਗ ਹਰਦਾਰ ਪ੍ਰਵਾਨ ਕਰੋ ਬਖਸ਼ ਕਰ ਰਹੇ ਬੀਬੀ ਸਤਵਿੰਦਰ ਕੌਰ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤੁਸੀਂ ਕੀ ਨਾਮ ਦਾ ਪਾਲਤਾ ਕਰੋ ਜੀ ਗੁਰੂ ਜੀ ਬਣਵਾਜ ਸੇਵਕਾਂ ਨੇ ਕਮਾਈਆਂ ਸਭ ਕੋ ਦਰਸ਼ਨ ਦੇ ਆਪਣਾ ਰੱਖ ਦਿੱਤਾ ਜੀ ਕਿਰਪਾ ਕਰੋ ਗੁਰੂ ਸੱਚੇ ਪਾਤਸ਼ਾਹ ਜੀ ਦੂਰ ਦਰਾਜੇ ਕਰਾਂ ਬੈਠੀਆਂ ਲਾਈਵ ਕਿਤਾ ਕਿਸੇ ਸ਼ਰਮ ਕਰੀਆਂ ਸਾਰੇ ਸਿਰ ਦੇ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਤਾਰਾ ਬਖਸ਼ੀ ਕੀ ਸੰਗਤ ਨੂੰ ਬਖਸ਼ੇ ਸੰਗਤਾਂ ਵਾਲੇ ਚੈਨਲ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਰ ਸੰਗਤਾਂ ਮਾਇਆ ਪੇਟਾ ਖੜੀ ਚੈਨਲ ਪ੍ਰਵਾਨ ਕਰੋ ਬੱਚਿਆਂ ਆਪਣੀ ਕਮਾਈਆਂ ਸਵਰ ਕਰੋ ਕਾਰਜ ਵੱਧ ਮਦਦਾਰ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਰਵਾਂ ਦੇ ਪੂਰੀਆਂ ਕਰੋ ਜੀ ਪਰ ਮੇਰਾ ਕਰਿਆਓ ਸੇਵਾ ਪ੍ਰਵਾਨ ਕਰੋ ਉਹਨਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪਵਿੱਤਰ ਗੁਣਾਂ ਦੀ ਬਖਸ਼ੇ ਪ੍ਰਣ ਅੱਜ ਦੇ ਸ਼ਾਮਾਂ ਦੀ ਕਥਾ ਕੀਤੇ ਬਾਰੇ ਰਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੈਨਲ ਪ੍ਰਾਦੀ ਬਣਾਓ ਸਹੀ ਪਿਆਰੇ ਮੇਰੇ ਜਿਹੜੇ ਵੀ ਆਪਦਾ ਨਾਮ ਜਿਹੜਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਾਈ ਅਕਾਲ ਕੇ ਤਵੀ ਜਲਾਇਓ ਪੰਥ ਸਭ ਸਿੱਖਣ ਗੁਰੂ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਝ ਜਬਦ ਮਹਿਲ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰ ਜੋ ਸਾਧ ਸੰਗਤ ਜੀ ਮਾਰੇ ਬਖਸ਼ੀ ਕੀਤੀ ਆਪ ਸੰਗਤ ਧਰਮ ਦੀ ਸ਼ਰਧਾ ਭਾਵਨਾ ਸਾਹਿਬ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਪਾਠ ਸ਼ਰਧਾ ਭਾਵਨਾ ਸਾਨੂੰ ਕੀਤੇ ਹਨ। ਇਸ ਵੇਲੇ ਸਿੱਧਿਆ ਸਮਾਂ ਜਾਣ ਕੇ ਸੋਧਰ ਰਾਹ ਸਾਹਿਬ ਦੇ ਪਾਠ ਸਾਨੂੰ ਕੀਤੇ ਨੇ। ਅਰਦਾਸ ਸਾਰੀਆਂ ਭਰੀਆਂ ਨੇ ਅਪਣ ਮਾਰੇ ਬਖਸ਼ੇ ਪਿੱਤਰ ਨਾਮੇ ਸਾਨੂੰ ਕੀਤੇ ਹਨ। ਸਤਿ ਸ਼੍ਰੀ ਅੱਜ ਪਾਠ ਸਮਾਂ ਗੁਰੂ ਸਾਹਿਬ ਨੇ ਆਪ ਗੁਰੂ ਖਾਤਰ ਬਖਸ਼ਿਸ਼ ਕੀਤਾ ਹੈ। ਬਹੁਤ ਸਤ ਸਿੰਘ ਜੈਸਿੰਘ ਤੈਨੂੰ ਪਤਾ ਹੈ ਕਿ ਸ਼ਾਮਲ ਕਿਰਿਆ ਹੋ ਰਹੇ ਨੇ ਅਤੇ ਸਭ ਤੋਂ ਪਹਿਲਾਂ ਕੀਰਤਨ ਗਾਣੇ ਪਛਤਾ ਨਾਲ ਜੱਥਾ ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਕੀਤੀ ਨਾਮ ਸਿਮਰਨ ਦੁਆਰਾ ਆ ਸਕਦਾ ਨੂੰ ਮਾੜਾ ਸਾਹਿਬ ਚਾਨਣ ਜੋੜਨ ਵਾਸਤੇ ਮਹਾਨ ਪਰਾਲਾ ਕਰਨਗੇ। ਸਭ ਤੋਂ ਲੈ ਕੇ ਸਭ ਮੁੜੇ ਕਥਾ ਕਰਨਗੇ ਭਾਈ ਗੁਰਮੇਲ ਸਿੰਘ ਜੀ ਮਹਾਨ ਵਿਦਵਾਨ ਵੀ ਸਭ ਲੈ ਕੇ 7:30 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਪੰਜ ਸਿੰਘ ਜੀ ਲੈ ਕੇ ਜੱਥਾ ਸਾਰੀ ਸੰਗਤ ਕਿ 8:30 ਤੱਕ ਮਾੜੇ ਨਿੱਘੀ ਹੋਰ ਆਨੰਦ ਮਾਣਦੇ ਹੋਇਆ ਅੱਜ ਦੀ ਸ਼ਾਮਾਂ ਦੇ ਸਾਰੇ ਕਥਾ ਕੀਰਤਨ ਨੂੰ ਕਰਕੇ ਜੀਵਨ ਦੀਆਂ ਕਿਰਿਆ ਸਫਲਾ ਕਰੋ। ਸਾਧ ਸੰਗਤ ਜੀ ਸੰਗਤ ਨੂੰ ਬੇਨਤੀ ਹੈ ਕੁਝ ਸਾਊਥ ਸਾਲ ਨਾਰਥ ਸਾਲ ਦੀਆਂ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਾਸਤੇ ਬੇਨਤ ਮਾਰ ਦੀ ਲੋੜ ਹੈ ਸੰਗਤਾਂ ਜਿਨ੍ਹਾਂ ਨੇ ਅੱਜ ਤੱਕ ਆਪਣੀ ਸਾਂਝ ਨੂੰ ਸਫਲ ਕਰਦਿਆਂ ਹੋਇਆਂ ਗੁਰੂ ਘਰ ਨੂੰ ਬੇਨਤ ਮਾਇਆ ਪੇਟਾ ਕੀਤੀ ਹੈ ਉਹ ਭਾਗੀ ਹਨ। ਜਿਨ੍ਹਾਂ ਅੱਜ ਤੱਕ ਮਾਇਆ ਸਫਲ ਨਹੀਂ ਕੀਤੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਜੋ ਜਿੰਨਾ ਤੁਸੀਂ ਵੱਧ ਤੋਂ ਵੱਧ ਆਪਣੇ ਵਿਰਧ ਦੇ ਮੁਤਾਬਕ ਕਰ ਸਕਦੇ ਹੋ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਦੀ ਜੋ ਸਹਿਜ ਪਾਠ ਹਰ ਰੋਜ਼ ਯਾਤਰਾ ਨੂੰ ਕਰਦੇ ਹੋ ਘਰਾਂ ਵਿੱਚ ਸੰਗਤਾਂ ਸਹਿਜ ਪਾਠ ਕਰ ਰਹੀਆਂ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਸੈਟ ਸਾਹਿਬ ਨਾਲ ਸੰਪਰਕ ਕਰਕੇ ਆਪਣਾ ਸਾਰਾ ਪ੍ਰੋਗਰਾਮ ਜਿਹੜਾ ਉਹਨਾਂ ਨਾਲ ਸਾਂਝਾ ਕਰੋ। ਉਹਨਾਂ ਨੰਬਰ ਹੈ 4087124145। ਸੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅਗਸਤ 2 ਨੂੰ ਭਾਈ ਭੁਪਿੰਦਰ ਸਿੰਘ ਜੀ ਹਜ਼ੂਰ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲ ਸਾਡੇ ਪਹੁੰਚ ਰਹੇ ਨੇ ਜੋ ਕੀਰਤਨ ਕਰਨਗੇ 11:30 ਤੋਂ ਲੈ ਕੇ 12:30 ਤੱਕ ਅਗਸਤ 2 ਨੂੰ। ਸੋ ਸਾਧ ਸੰਗਤ ਜੀ ਅਗਸਤ 7 ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਸੰਗਤ ਹਾਜ਼ਰੀਆਂ ਨੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਜੀ ਅਗਸਤ 7 ਨੂੰ ਲੈ ਕੇ ਨਵਤਾ ਕੀਰਤਨ ਕਰਨਗੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਸਾਡੇ ਪਾਸ ਜਿਨ੍ਹਾਂ ਨੇ 7 ਤੋਂ 7 ਤੇ 8 ਨੂੰ ਕੀਰਤਨ ਕਰਨੇ ਸ਼ਾਮਾਂ ਨੂੰ 6 ਤੋਂ 9 ਅਤੇ ਐਤਵਾਰ 9 ਨੂੰ ਉਹ ਕੀਰਤਨ ਕਰਨਗੇ ਸਾਧ ਸੰਗਤ ਜੀ 11 ਤੋਂ ਲੈ ਕੇ 2 ਵਜੇ ਤੱਕ। ਸਾਧ ਸੰਗਤ ਨੂੰ ਬੇਨਤੀ ਹੈ ਵੱਧ ਹਾਜ਼ਰੀ ਭਰ ਕੇ ਕੋਈ ਖੁਸ਼ੀ ਪ੍ਰਾਪਤ ਕਰੋ। ਸੋ ਭਾਈ ਸਾਹਿਬ ਧਿਆਨ ਨਾਲ ਬੇਨਤੀ ਕਰੀਏ ਕੀਰਤਨ ਕਰਨੇ ਸਾਨੂੰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਲੀਆਂ ਭਰ ਕੇ ਰੱਬੀ ਬਾਣੀ ਤੁਰਕੀ ਬਾਣੀ ਦੇ ਲਾਹੇ ਲੈ ਰਹੇ ਹੋ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਬਖਸ਼ਿਸ਼ ਰਹਿਮਤ ਕਰਨ, ਸਾਡਾ ਤੁਹਾਡਾ ਕਾਵਿਆ ਸੁਣਿਆ ਥਾਂ ਪਾ ਦੇਣ, ਸਭਨਾਂ ਨੂੰ ਸਤਿਗੁਰੂ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣ, ਨਾਮ ਦੀਆਂ ਦਾਤਾਂ ਸਿੱਖੀ ਸਿੱਧਕ ਭਰੋਸਾ ਬਖਸ਼ਿਸ਼ ਕਰਨ। ਸੋ ਪਿਆਰੀ ਸਾਧ ਸਿੰਘ ਜੀ, ਉਹ ਆਓ, ਹੁਣ ਸਮਾਂ ਹੋ ਰਿਹਾ ਹੈ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ। ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ ਆਪ ਜੀਆਂ ਨੂੰ ਲੜੀਵਾਰ ਕਥਾ ਨਾਲ ਜੋੜਨਾ ਕਰਨਗੇ ਜੀ। ਭੁੱਲਾਂ ਦੇ ਖਿਮਾ ਬਖਸ਼ਦੇ ਹੋਏ ਪਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰਾਗ ਵਿੱਚ ਪਹਿਲੇ ਪਾਤਸ਼ਾਹ ਜਿੰਨੀਆਂ ਪੌੜੀਆਂ ਨੇ ਪਹਿਲੇ ਪਾਤਸ਼ਾਹ ਜੀ ਦੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਨੇ। ਔਰ ਜਿਹੜੇ ਸਲੋਕ ਤੇ ਮਹੱਲੇ ਨੇ ਉਹ ਗੁਰੂ ਸਾਹਿਬਾਨਾਂ ਦੇ ਸਾਂਝੇ ਆਉਣੇ ਨੇ। ਇਸ ਕਰਕੇ ਇਸ ਵਾਰ ਵਿੱਚ ਜਿਹੜੀਆਂ ਪੌੜੀਆਂ ਨੇ ਉਹ ਕੇਵਲ ਤੋਂ ਕੇਵਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਨੇ। ਗੁਰੂ ਚਰਨਾ ਚ ਅਰਦਾਸ ਹੈ, ਮੈਂ ਮੂਰਖ ਕੀ ਕਿਰਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਆਪ ਜੀ ਦੀ ਵੱਡੀ ਵਡਿਆਈ ਹੈ, ਤੁਸਾਂ ਨੇ ਕਲਯੁਗੀ ਜੀਵਾਂ ਨੂੰ ਉਤਾਰਿਆ ਹੈ। ਪਹਿਲਾਂ ਪਾਇਆ ਬਾਬੇ ਬਖਸ਼ਦਾਰ, ਪਿੱਛੋਂ ਦੇ ਫਿਰ ਕਹਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣ ਆਈ। ਬਾਬਾ ਪੈਦਾ ਸੱਚ ਖੰਡ, ਨੌ ਨਿਦ ਨਾਮ ਗਰੀਬੀ ਪਾਈ, ਬਾਬਾ ਵੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਹ ਦਾਸੀ ਦੀ ਰੀਤ ਚਲਾਈ, ਹਾਂਜੀ ਚੜਿਆ ਸੋਧਨ ਧਰਤੋ ਲੁਕਾਈ। ਦੋ ਵਾਰਾਂ ਹੋਰ ਸਾਂਝੀਆਂ ਕਰਦੀ, ਆਨੰਦ ਆਉਂਦਾ ਹੈ। ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ ਜਿੱਥੋਂ ਤੱਕ ਆਈ, ਫਿਰ ਜਾਏ ਚੜੇ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ, ਚੌਰਾਸੀ ਸਿੱਧ ਗੋਰਖ ਆਦ ਮਨ ਅੰਦਰ ਗਿਣਤੀ ਵਰਤਾਈ, ਸਿੱਧ ਪੁੱਛਣ ਸੁਣ ਬਾਲਿਆ ਕੌਣ ਸਕਤ ਤੋਹੇ ਇੱਥੇ ਲਿਆਈ। ਤਾਂ ਮਹਾਰਾਜ ਕਹਿੰਦੇ ਨੇ ਸਿੱਧੋ ਹੋਂ ਜਪਿਆ ਪਰਮੇਸ਼ਰੋ, ਅਸਾਂ ਨੇ ਪਰਮੇਸ਼ਰ ਜੀ ਦਾ ਨਾਮ ਜਪਿਆ ਹੈ, ਭਾਓ ਭਗਤ ਸੰਗ ਤਾੜੀ ਲਾਈ, ਸਿੱਧ ਆਖਣ ਸੁਣ ਬਾਲਿਆ ਆਪਣਾ ਨਾਮ ਦੇਹੋ ਜੀ ਬਤਾਈ, ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ, ਨੀਚ ਕਹਾਏ ਊਚ ਕਰ ਆਈ, ਸਿੱਧੀ ਮਨੇ ਵਿਚਾਰਿਆ ਕੇਵੈ ਦਰਸ਼ਨ ਲੇਵੈ ਬਾਲਾ, ਐਸਾ ਜੋਗੀ ਕਲੀ ਮਾਹੇ ਹਮਰੇ ਪੰਥ ਕਰੇ ਉਜਿਆਲਾ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ ਆਵਣ ਉੱਠ ਚਾਲਾ, ਬਾਬਾ ਆਇਆ ਪਾਣੀ ਹੈ ਵਾਹਿਗੁਰੂ ਵਾਹਿਗੁਰੂ, ਡਿੱਠੇ ਰਤਨ ਜਵਾਹਰ ਲਾਲਾ, ਸਤਿਗੁਰ ਅਗਮ ਅਗਾਧ ਬੋਧ, ਹਾਂਜੀ ਕਿਹੜਾ ਝੱਲੇ ਗੁਰੂ ਦੀ ਝੱਲਾ, ਫਿਰ ਆਇਆ ਗੁਰਨਾਥ ਜੀ ਪਾਣੀ ਠੌਰ ਨਹੀਂ ਤਿਸ ਤਾਲਾ, ਸ਼ਬਦ ਜਿਤੇ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਨਾਮ ਦੀ ਵਡਿਆਈ ਕੀਤੀ ਹੈ, ਸਾਰੇ ਸੁੱਖ ਨਾਮ ਦੇ ਵਿੱਚ ਨੇ। ਇਸ ਕਰਕੇ ਅੱਜ ਦੀ ਜਿਹੜੀ ਵਾਰ ਆਰੰਭ ਹੋ ਰਹੀ ਹੈ ਮਲਾਹ ਰਾਗ ਦੀ, ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਵਾਰ ਹੈ, ਪੌੜੀਆਂ ਸਾਰੀਆਂ ਗੁਰੂ ਨਾਨਕ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਆਓ ਅਗਲੇ ਬੋਲ ਜਿਵੇਂ ਮਹਾਰਾਜ ਬਖਸ਼ਿਸ਼ ਕਰਦੇ ਨੇ ਸਾਂਝੇ ਕਰੀਏ ਜੀ।
1: ਰਾਣੇ ਕੈਲਾਸ ਤਥਾ ਮਾਲ ਦੇ ਕੀ ਧੁਨ,
0: ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੁਨ ਨਾਮ ਹੁੰਦਾ ਜੀ ਆਵਾਜ਼ ਦਾ, ਧੁਨ ਨਾਮ ਹੁੰਦਾ ਹੈ ਆਵਾਜ਼ ਦਾ। ਰਾਣੇ ਕੈਲਾਸ਼ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਇਹ ਦੋ ਭਰਾ ਨੇ, ਕੈਲਾਸ਼ ਦੇਵ ਅਤੇ ਮਾਲ ਦੇਵ, ਸਕੇ ਭਰਾ ਨੇ ਦੋਨੋਂ, ਕਸ਼ਮੀਰ ਦੇ ਰਹਿਣ ਵਾਲੇ ਸਨ ਦੋਨੋਂ ਭਰਾ। ਜਿਸ ਵੇਲੇ ਇਹਨਾਂ ਦੇ ਪਿਤਾ ਜੀ ਦੀ ਅਕਾਲ ਚਲਾਨਾ ਕਰ ਜਾਂਦੇ ਨੇ, ਚੜ੍ਹਾਈ ਕਰ ਜਾਂਦੇ, ਪਰਲੋਕ ਗਮਨ ਕਰ ਜਾਂਦੇ ਨੇ, ਤੇ ਜਿਹੜਾ ਕੈਲਾਸ਼ ਦੇਵ ਹੈ ਉਹ ਸਾਰੇ ਦਾ ਸਾਰਾ ਰਾਜ ਭਾਗ ਜਿਹੜਾ ਉਹ ਸੰਭਾਲ ਲੈਂਦਾ, ਆਪਣੇ ਛੋਟੇ ਭਰਾ ਨੂੰ ਕੋਈ ਵੀ ਰਾਜ ਭਾਗ ਦਾ ਹਿੱਸਾ ਨਹੀਂ ਦਿੰਦਾ। ਜਿਸ ਵੇਲੇ ਛੋਟਾ ਭਰਾ ਮਾਲਦੇਵ ਜਿਹੜਾ ਹੈ ਆਪਣੇ ਵੱਡੇ ਭਰਾ ਰਾਣੇ ਕੈਲਾਸ਼ ਦੇਵ ਤੋਂ ਕਹਿੰਦਾ ਹੈ ਵੀ ਮੇਰਾ ਬਣਦਾ ਹਿੱਸਾ ਵੀ ਮੈਨੂੰ ਵੀ ਦੇ, ਦੋਨਾਂ ਭਰਾਵਾਂ ਦੀ ਵੰਡ ਜਿਹੜੀ ਉਹ ਬਰਾਬਰ ਦੀ ਹੁੰਦੀ ਹੈ, ਤਾਂ ਉਸ ਵੇਲੇ ਕੈਲਾਸ਼ ਦੇਵ ਨੇ ਬਿਲਕੁਲ ਕੋਰੀ ਨਾ ਕਰ ਦਿੱਤੀ। ਪਹਿਲਾਂ ਤੇ ਲਾਰਾ ਲੱਪਾ ਜਾ ਲਿਆਉਂਦਾ ਰਿਹਾ, ਮੈਂ ਦੇ ਦਿਆਂਗਾ। ਤਾਂ ਮਾਲਦੇਵ ਜਿਹੜਾ ਠੰਡੇ ਸੁਭਾਅ ਨਾਲ, ਧੀਰਜ ਨਾਲ, ਗੰਭੀਰਤਾ ਨਾਲ ਉਡੀਕ ਕਰਦਾ ਰਿਹਾ। ਜਿਸ ਵੇਲੇ ਕੁਝ ਵੀ ਇਹਨੇ ਪੱਲਾ ਨਾ ਪਕੜਾਇਆ, ਸਮਾਂ ਲੰਘਣ ਤੋਂ ਬਾਅਦ ਜਿਹੜਾ ਮਾਲਦੇਵ ਸੀ ਉਹਨੇ ਆਪਣੇ ਵੱਡੇ ਭਰਾ ਤੇ ਚੜ੍ਹਾਈ ਕਰ ਦਿੱਤੀ। ਫਿਰ ਦੋਨਾਂ ਭਰਾਵਾਂ ਦਾ, ਦੋਨਾਂ ਪਾਸੋਂ ਫੌਜਾਂ ਦਾ ਬਹੁਤ ਭਾਰੀ ਜੰਗ ਹੁੰਦਾ ਹੈ। ਉਸ ਵੇਲੇ ਰਾਜ ਜਿਹੜਾ ਸੀ ਉਹ ਜਹਾਂਗੀਰ ਤਖ਼ਤ ਤੇ ਬੈਠਾ ਹੋਇਆ ਸੀ। ਕਈ ਵਿਦਵਾਨ ਪੁਰਸ਼ ਇਹ ਵੀ ਕਰਦੇ ਨੇ ਵੀ ਜਹਾਂਗੀਰ ਨੇ ਦੋਨਾਂ ਭਰਾਵਾਂ ਨੂੰ ਲੜਾ ਦੇਣਾ ਕੀਤਾ ਸੀ, ਵੱਖ ਵੱਖ ਵਿਚਾਰਾਂ ਨੇ ਰਹੋ ਵਿਚਾਰ ਮੁੱਕਦੀ ਗੱਲ ਹੈ। ਜਿਸ ਵੇਲੇ ਦੋਨਾਂ ਭਰਾਵਾਂ ਦਾ ਜੰਗ ਹੋਇਆ, ਮਾਲਦੇਵ ਜਿਹੜਾ ਆਪਣਾ ਹਿੱਸਾ ਮੰਗਦਾ ਹੈ, ਕੈਲਾਸ਼ ਦੇਵ ਦੰਦਾ ਨਹੀਂ ਹੈ, ਲਮੇਰਾ ਸਮਾਂ ਜੰਗ ਚੱਲਦਾ ਰਿਹਾ, ਪਰ ਗੁਰੂ ਸਾਹਿਬ ਜੀ ਦੀ ਮਿਹਰ ਹੋਈ, ਮਾਲਦੇਵ ਜਿਹੜਾ ਸੀ ਉਹ ਜਿੱਤ ਗਿਆ। ਉਸ ਨੇ ਆਪਣੇ ਵੱਡੇ ਭਰਾ ਦਾ ਸਾਰੇ ਦਾ ਸਾਰਾ ਰਾਜ ਜਿਹੜਾ ਸੀ ਉਹ ਖੋਹ ਲੈਣਾ ਕੀਤਾ, ਪਰ ਹੈ ਬੜਾ ਧਰਮਾਤਮਾ ਸੀ ਭਰਥਰੀ ਰਾਜੇ ਵਾਂਗੂ। ਉਸ ਵੇਲੇ ਭਾਵੇਂ ਰਾਜ ਭਾਗ ਤੇ ਕਾਬਜ ਤਾਂ ਹੋ ਗਿਆ, ਪਰ ਮਾਲਦੇਵ ਦੀ ਦੇਖੋ ਨਿਮਰਤਾ ਗੰਭੀਰਤਾ, ਫਿਰ ਆਪਣਾ ਬਣਦਾ ਹਿੱਸਾ ਜਿਹੜਾ ਉਹ ਹੀ ਰੱਖਿਆ, ਬਾਕੀ ਦਾ ਹਿੱਸਾ ਆਪਣੇ ਵੱਡੇ ਭਰਾ ਨੂੰ ਦੇ ਦੇਣਾ ਕੀਤਾ। ਜਿਸ ਵੇਲੇ ਇਸ ਵਾਰ ਦੀ ਧੁਨ ਜਿਹੜੀ ਹੈ ਢਾਡੀ ਸਾਹਿਬਾਨਾਂ ਨੇ, ਆਮ ਟਕਸਾਲ ਦੀ ਉਮਰ ਜ਼ਿਆਦਾ ਹੈ, ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਇਸ ਵਾਰ ਨੂੰ ਗਾਇਆ, ਤੇ ਵਾਰਾਂ ਦੇ ਜਿਹੜੇ ਸਿਰਲੇਖ ਨੇ ਉਹ ਮਹਾਰਾਜ ਨੇ ਕਲਮ ਬੰਦ ਕਰਵਾਏ ਸਨ। ਦੋ ਵਿਚਾਰਾਂ ਚੱਲਦੀਆਂ ਨੇ। ਪ੍ਰੋਫੈਸਰ ਸਾਹਿਬ ਸਿੰਘ ਜੀ ਵਾਲੇ ਟੀਕੇ ਦੇ ਮੁਤਾਬਕ ਉਹ ਇਹੀ ਲਿਖਦੇ ਨੇ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਇਸੇ ਵਾਰ ਦੀ ਧੁਨ ਨਾਲ ਇਸ ਵਾਰ ਨੂੰ ਉਚਾਰਨ ਕੀਤਾ, ਕਿਉਂਕਿ ਮੈਂ ਦੋਨੋਂ ਤੁਹਾਨੂੰ ਗੱਲਾਂ ਸਪਸ਼ਟ ਕਰਨ ਦਾ ਯਤਨ ਕੀਤਾ ਹੈ। ਜਿਸ ਵੇਲੇ ਇਸ ਨੂੰ ਧੁਨ ਦੇ ਨਾਲ ਆਵਾਜ਼ ਨਾਲ ਢਾਡੀ ਵੀਰਾਂ ਨੇ ਗਾਇਆ, ਕਿਉਂਕਿ ਢਾਡੀ ਵੀਰ ਜਿਹੜੇ ਨੇ ਉਹ ਗੁਰੂ ਹਰਗੋਬਿੰਦ ਮਹਾਰਾਜ ਦੇ ਸਮੇਂ ਹੋਏ ਨੇ, ਤਾਂ ਇਹ ਵਾਰ ਦਾ ਸਿਰਲੇਖ ਬਣਦੇ, ਵਾਰਾਂ ਤਾਂ ਢਾਡੀਆਂ ਨੇ ਗਾਇਆ। ਬਾਕੀ ਜਿਵੇਂ ਜਿਵੇਂ ਵਿਚਾਰਾਂ ਵਿਦਵਾਨ ਪੁਰਸ਼ ਕਰਦੇ ਨੇ, ਕਿਸੇ ਨਾਲ ਵੀ ਵਾਦ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦਾ ਸਿਰਲੇਖ ਜਿਹੜਾ ਹੈ ਉਹ ਗੁਰੂ ਸਵਾਰੀ ਸੰਗਤ ਜੀ ਇਸ ਪ੍ਰਕਾਰ ਹੈ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ,
0: ਇੱਕ ਕੀ ਉਹ ਦੁੱਤੀ ਪਰਮੇਸ਼ਰ ਹੈ, ਇੱਕ ਦਾ ਹੀ ਤਾਂ ਸਾਰਾ ਪਸਾਰਾ ਹੈ। ਤੂੰ ਆਪੇ ਕਰਤਾ, ਉਹ ਆਪ ਹੀ ਸਾਰਿਆਂ ਦਾ ਕਰਨ ਵਾਲਾ ਇੱਕੋ ਹੈ। ਤੂੰ ਆਦ ਪੁਰਖ ਪਰੰਪਰ ਕਰਤਾ ਜੀ, ਤੁਧ ਜੇਵਡ ਅਵਰ ਨ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿੰਚਲ ਕਰਤਾ ਸੋਈ। ਇੱਕ ਕਵਾਓ ਪਸਾਓ ਕਰ, ਉਹ ਅੰਕਾਰ ਅਕਾਰ ਪਸਾਰਾ, ਪੌਣ ਪਾਣੀ ਬੈ ਸੰਤਰੋ, ਧਰਨੇ ਆਗਾਸ ਕਰੇ ਨਿਰਧਾਰਾ, ਰੋਮ ਰੋਮ ਵਿੱਚ ਰੱਖੀਅਨ, ਕਰਵਰ ਭੰਡ ਕਰੋੜ ਅਕਾਰਾ, ਬੀਓ ਬੀਜ ਅਤ ਸੂਖਮ, ਤਿੱਦੂ ਹੋਏ ਵੱਡ ਬਿਰਖ ਬਸਥਾਰਾ, ਫਲ ਵਿੱਚ ਬੀਓ ਸਮਾਇਕ, ਇੱਕ ਦੋ ਬੀਓ ਲੱਖ ਹਜ਼ਾਰਾ। ਇਵੇਂ ਜਿਹੜੀ ਸੰਸਾਰ ਦੀ ਉਹ ਅੰਕਾਰ ਦੁਆਰੇ ਪੈਦਾਇਸ਼ ਹੋਈ ਹੈ, ਮਹਾਰਾਜ ਕਹਿੰਦੇ ਉਹ ਸਾਰਿਆਂ ਦਾ ਭਈ ਪ੍ਰਕਾਸ਼ ਰੂਪ ਹੈ। ਸਤਿਗੁਰ ਪ੍ਰਸਾਦ, ਸਤ ਕੀ ਨਾਸ ਤੋਂ ਰਹਿਤ ਹੈ, ਗੁਰ ਚੇਤਨ ਹੈ, ਪ੍ਰਸਾਦ ਕੀ ਆਨੰਦ ਸਰੂਪ ਹੈ, ਗੁਰੂ ਨੂੰ ਮਿਲਣ ਕਰਕੇ ਗੁਰੂ ਸਵਾਰੀ ਸੰਗਤ ਜੀ ਹਮੇਸ਼ਾ ਹੀ ਆਨੰਦ ਦੀ ਪ੍ਰਾਪਤੀ ਹੋਇਆ ਕਰਦੀ ਹੈ।
1: ਸਲੋਕ ਮਹਲਾ ਤੀਜਾ,
0: ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ, ਧੰਨ ਗੁਰੂ ਨਾਨਕ ਦੇ ਗੁਰੂ ਅਮਰਦਾਸ ਮਹਾਰਾਜ ਜੀ ਅਪਾਰ

ਮਹਾਰਾਜ ਜੀ ਕਿਰਪਾ ਕਰਦੇ ਵੀ ਜਦੋਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਨਾ, ਅੰਦਰ ਖੇੜਾ ਆ ਜਾਂਦਾ ਹੈ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤ ਗੁਰ ਕਹੀਐ ਮਨ ਕੀ ਦੁਬਦਾ ਬਿਣਸ ਜਾਹੇ ਹਰ ਪਰਮ ਪਦ ਲਹੀਐ। ਜਾਂ ਇਉਂ ਬੋਲ ਕਹਿ ਲੋ, ਸੌਖੇ ਬੋਲ ਤੁਹਾਨੂੰ ਆਉਂਦੇ ਨੇ, ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਜਦੋਂ ਸਤਿਗੁਰਾਂ ਦੀ ਪ੍ਰਾਪਤੀ ਹੈ ਉਦੋਂ ਹੀ ਆਨੰਦ ਦੀ ਪ੍ਰਾਪਤੀ। ਵੈਸੇ ਤਾਂ ਆਨੰਦ ਸਾਰੇ ਕਹਿੰਦੇ ਰਹਿਸੀਏ ਮੀਂਜ ਖੁਸ਼ੀ ਹੈ, ਖੇੜਾ ਹੈ, ਅੰਦਰ ਖਿੜ ਜਾਂਦਾ ਜਿਵੇਂ ਕਮਲ ਦਾ ਫੁੱਲ ਖਿੜਦਾ ਹੈ। ਜਦੋਂ ਸਵੇਰੇ ਅੰਮ੍ਰਿਤ ਵੇਲੇ ਸਿੱਖ ਨਿਤਨੇਮ ਕਰਦਾ, ਗੁਰੂ ਦੀ ਬਾਣੀ ਪੜ੍ਹਦਾ ਹੈ, ਉਦੋਂ ਵੀ ਇੱਕ ਆਨੰਦ ਵੱਖਰਾ ਹੀ ਆ ਜਾਂਦਾ ਹੈ। ਜਦੋਂ ਗੁਰਮੰਤਰ ਦਾ ਅਭਿਆਸ ਕਰਦਾ ਉਦੋਂ ਹੋਰ ਆਨੰਦ ਵੱਖਰਾ ਆ ਜਾਂਦਾ ਹੈ। ਜਦੋਂ ਕੁਝ ਸਮਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਅੰਮ੍ਰਿਤ ਬਾਣੀ ਨੂੰ ਸਰਵਣ ਕਰਦਾ, ਗੁਰੂ ਪਿਆਰਿਆਂ ਗੁਰੂ ਸਵਾਰਿਆਂ ਦੀ ਸੰਗਤ ਕਰਦਾ ਹੈ, ਅੰਦਰ ਖੇੜਾ ਆ ਜਾਂਦਾ। ਭਾਵੇਂ ਅੰਦਰ ਵਿੱਚ ਚਿੰਤਾ ਵੀ ਹੋਵੇ, ਸੋਗ ਵੀ ਹੋਵੇ, ਪਰ ਗੁਰੂ ਕੀ ਐਸੀ ਅੰਮ੍ਰਿਤ ਬਾਣੀ ਹੈ, ਜਦੋਂ ਹੀ ਜੀਵ ਪੜਦਾ ਹੈ ਉਸੇ ਵੇਲੇ ਉਹਦੇ ਅੰਦਰ ਦਾ ਇੱਕ ਆਨੰਦ ਅਨੋਖਾ ਆ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਨੂੰ ਮਿਲਣ ਕਰਕੇ ਭਈ ਆਨੰਦ ਦੀ ਕਿਵੇਂ ਆਨੰਦ ਹੈ। ਕਹਿੰਦੇ ਜਿਵੇਂ ਮੀਂਹ ਵਰਦਾ ਹੈ ਨਾ, ਮੌਲੇ ਧਾਰ ਮੀਂਹ ਪੈਂਦਾ ਹੋਵੇ ਤਾਂ ਧਰਤੀ ਜਿਹੜੀ ਹਰੀ ਭਰੀ ਹੋ ਜਾਂਦੀ ਹੈ, ਬਨਸਪਤੀ ਖਿੜ ਜਾਂਦੀ ਹੈ। ਕਹਿੰਦੇ ਧਰਤੀ ਦਾ ਸ਼ਿੰਗਾਰ ਹੀ ਵੱਖਰਾ ਹੀ ਹੋ ਜਾਂਦਾ ਹੈ। ਤੇਵੇਂ ਮਹਾਰਾਜ ਕਹਿੰਦੇ ਜਿਹੜਾ ਜਪ ਤਪ ਕਰਦਾ ਹੈ, ਗੁਰੂ ਨੂੰ ਮਿਲਦਾ, ਉਹਦਾ ਸ਼ਿੰਗਾਰ ਹੀ ਵੱਖਰਾ ਹੋ ਜਾਂਦਾ ਹੈ। ਇਹੋ ਜਿਹਾ ਸ਼ਿੰਗਾਰ ਕੀਤਾ ਜਾਵੇ ਜਿਹਨੂੰ ਮਹਾਰਾਜ ਕਹਿੰਦੇ ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਖਿਮਾ ਸ਼ਿੰਗਾਰ ਕਾਮਣ ਤਨ ਪਹਿਰੇ, ਰਾਵੇ ਲਾਲ ਪਿਆਰੀ, ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਏ ਨਾ ਅਵਰੀ, ਹਰ ਹਰ ਹਾਰ ਕੰਠ ਲੈ ਪਹਿਰੇ, ਦਾਮੋਦਰ ਦੰਤ ਲਈ, ਕਰ ਕਰ ਕਰਤਾ ਕੰਗਣ ਪਹਿਰੇ, ਇਨ ਬਿਦ ਚਿਤ ਧਰੇਈ, ਮਦ ਸੂਦਨ ਕਰ ਮੁੰਦਰੀ ਪਹਿਰੇ, ਪਰਮੇਸ਼ਰ ਪਟ ਲਈ, ਧੀਰਜ ਧੜੀ ਬੰਧਾਵੈ ਕਾਮਣ, ਸ੍ਰੀ ਰੰਗ ਸੁਰਮਾ ਦੇਈ, ਮਨ ਮੰਦਰ ਮੈਂ ਦੀਪਕ ਜਾਲੇ, ਕਾਇਆ ਸੇਜ ਕਰੇਈ, ਗਿਆਨ ਰਾਵ ਜਬ ਸੇਜੇ ਆਵੈ, ਤਾਂ ਨਾਨਕ ਭੋਗ ਕਰੇਈ। ਆ ਸ਼ਿੰਗਾਰ ਹੈ, ਤਾਂ ਮਹਾਰਾਜ ਦੇ ਆਨੰਦ ਨੂੰ ਭੋਗਿਆ ਜਾਣਾ, ਤਾਂ ਆਨੰਦ ਆਉਣਾ, ਗੁਰੂ ਨਾਲ ਮਿਲਣ ਕਰਕੇ ਸ਼ਿੰਗਾਰ ਹੋਵੇਗਾ। ਤੇ ਇਸੇ

ਸੰਪਤੀ ਜਿਹੜੀ ਹਰੀ ਭਰੀ ਹੋ ਜਾਂਦੀ ਨੇ, ਸਰ ਨਾਮ ਹੁੰਦਾ ਸਰੋਵਰ ਦਾ, ਸੁਭਰ ਨਾਮ ਹੁੰਦਾ ਨੱਕੋ ਨੱਕ ਭਰ ਜਾਣੇ। ਇਦਾਂ ਮਹਾਰਾਜ ਕਹਿੰਦੇ ਨੇ ਜਿਹੜੇ ਸ਼ੁਭ ਗੁਣ ਨੇ ਉਹ ਹਰੇ ਭਰੇ ਹੋ ਜਾਂਦੇ ਨੇ। ਕਹਿੰਦੇ ਇਸ ਤਰ੍ਹਾਂ ਹਿਰਦੇ ਰੂਪੀ ਤਾਲ ਜਿਹੜਾ ਹੈ ਉਹ ਨਾਮ ਦੇ ਨਾਲ ਸ਼ਬਦ ਦੇ ਨਾਲ ਨੱਕੋ ਨੱਕ ਭਰ ਜਾਂਦਾ ਜਦੋਂ ਗੁਰੂ ਮਿਲ ਜਾਂਦਾ, ਕਿਉਂਕਿ ਗੁਰੂ ਕੋਲੋਂ ਨਾਮ ਮਿਲੇਗਾ, ਗੁਰੂ ਤੋਂ ਬਿਨਾਂ ਨਾਮ

0: ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਅੰਦਰ ਉਹਦੇ ਹਿਰਦੇ ਵਿੱਚ ਸੱਚ ਦਾ ਰੰਗ, ਰੰਗ ਨਾਮ ਹੁੰਦਾ ਪ੍ਰੇਮ ਦਾ, ਅੰਦਰ ਪ੍ਰੇਮ ਪੈਦਾ ਹੋ ਜਾਂਦਾ। ਅੰਦਰ ਜਦੋਂ ਪ੍ਰੇਮ ਪੈਦਾ ਹੁੰਦਾ ਤੇ ਨਾਮ ਵਿੱਚ ਰੰਗਿਆ ਜਾਂਦਾ ਹੈ। ਉਹ ਨਾਮ ਦਾ ਰੰਗ ਹੈ ਕੈਸਾ ਹੈ? ਮਹਾਰਾਜ ਕਹਿੰਦੇ ਜਿਉਂ ਮਜੀਠਾ ਲਾਲ, ਭਾਵ ਜਿਵੇਂ ਮਜੀਠ ਦਾ ਗੂੜਾ ਲਾਲ ਰੰਗ ਹੁੰਦਾ। ਮੈਂ ਇੱਕ ਦੋ ਵਾਰੀ ਪੌੜੀਆਂ ਸੁਣਾਈਆਂ ਨੇ ਮਜੀਠ ਦੇ ਰੰਗ ਦੀਆਂ, ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਕਹਿੰਦੇ ਰੰਗ ਤਾਂ ਸੰਸਾਰ ਵਿੱਚ ਅਨੇਕਾਂ ਨੇ, ਰੰਗ ਸਭੇ ਨਾਰਾਇਣ ਹੈ ਜੇਤੇ ਮਨ ਭਾਵਨ, ਪਰ ਵਿਸ਼ੇਸ਼ ਕਰਕੇ ਦੋ ਰੰਗਾਂ ਮੰਨੇ ਗਏ ਨੇ, ਇੱਕ ਕਸੁੰਬੇ ਦਾ ਰੰਗ ਤਾਂ ਇੱਕ ਮਜੀਠ ਦਾ ਰੰਗ। ਜਿਹੜਾ ਕਸੁੰਬੇ ਦਾ ਰੰਗ ਹੈ, ਇਹ ਡੋਡੀਆਂ ਵਿੱਚੋਂ ਲਾਲ ਲਾਲ ਰੰਗ ਦੇ ਫੁੱਲ ਨਿਕਲਦੇ ਨੇ, ਵੇਖਣ ਨੂੰ ਬੜੇ ਸੁਹੱਪਣ ਵਾਲੇ ਲੱਗਦੇ ਨੇ। ਰੰਗ ਚਾੜਿਆ ਜਾਂਦਾ ਪਰ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਕੱਪੜਾ ਸਾਰਾ ਹੀ ਬੇਕਾਰ ਹੋ ਜਾਂਦਾ। ਮਜੀਠ ਦਾ ਜਿਹੜਾ ਰੰਗ ਹੈ ਨਾ, ਮਜੀਠ ਦੀਆਂ ਜੜ੍ਹਾਂ ਦਾ ਰੰਗ ਬਣਦਾ ਹੈ। ਮਜੀਠ ਧਰਤੀ ਵਿੱਚ ਆਪਣੇ ਆਪ ਨੂੰ ਛੁਪਾ ਕੇ ਲੁਕ ਕੇ ਬੈਠੀ ਹੋਈ ਹੈ। ਪਹਿਲਾਂ ਧਰਤੀ ਨੂੰ ਖੋਦਿਆ ਜਾਂਦਾ ਹੈ, ਫਿਰ ਮਜੀਠ ਨੂੰ ਪੱਟਿਆ ਜਾਂਦਾ ਹੈ। ਮਜੀਠ ਨੂੰ ਪੱਟ ਕਰਕੇ ਉਹਦੀਆਂ ਜੜ੍ਹਾਂ ਜਿਹੜੀਆਂ ਨੇ ਉਹਨਾਂ ਨੂੰ ਕੁਤਰਿਆ ਜਾਂਦਾ ਹੈ, ਜਿਵੇਂ ਟੋਕੇ ਦੇ ਨਾਲ ਕੁਤਰੀਦਾ ਨਾ ਜੀ, ਕੁਤਰਿਆ ਜਾਂਦਾ ਹੈ। ਜਦੋਂ ਕੁਤਰਿਆ ਜਾਂਦਾ ਹੈ ਨਾ, ਫਿਰ ਉਹਨੂੰ ਚੱਠੂ ਦੇ ਵਿੱਚ ਉਖਲੀ ਦੇ ਵਿੱਚ ਪਾ ਕੇ ਕੁੱਟਿਆ ਜਾਂਦਾ ਹੈ। ਜਦੋਂ ਦਰਬੜ ਬਣ ਜਾਂਦਾ ਹੈ ਨਾ, ਫਿਰ ਉਹਨੂੰ ਚੱਕੀ ਦੇ ਵਿੱਚ ਪੀਸਿਆ ਜਾਂਦਾ। ਦੇਖੋ, ਚੱਕੀ ਵਿੱਚ ਪੀਸ ਕੇ ਬਿਲਕੁਲ ਆਟਾ ਪਾਊਡਰ ਬਣ ਜਾਂਦਾ ਹੈ, ਫਿਰ ਭਰ ਕੇ ਪਾਣੀ ਦਾ ਬਰਤਨ, ਪਤੀਲਾ, ਕੋਈ ਭਾਂਡਾ ਜਿਹੜਾ ਹੈ ਉਹਦੇ ਵਿੱਚ ਪਾਇਆ ਜਾਂਦਾ। ਥੱਲੇ ਅੱਗ ਬਾਲੀ ਜਾਂਦੀ, ਉਹ ਬਾਲੇ ਖਾਂਦੀ ਰਿੱਝਦੀ ਹੈ, ਰਿੱਝਦੀ ਹੈ। ਜਦੋਂ ਲਾਲ ਹੋ ਜਾਂਦਾ ਨਾ ਇੱਕਦਮ, ਉਹਦੇ ਵਿੱਚ ਕੱਪੜਾ ਪਾਇਆ ਜਾਂਦਾ ਹੈ। ਉਹ ਕੱਪੜਾ ਤੇ ਬੇਸ਼ੱਕ ਭਾਵੇਂ ਪਾਟ ਜੇ, ਪਰ ਰੰਗ ਕਦੇ ਨਹੀਂ ਉਤਰਦਾ। ਤੇ ਜਿਹੜਾ ਕਸੁੰਬਾ ਉਹਦੇ ਫੁੱਲਾਂ ਦਾ ਰੰਗ ਬਣਦਾ ਹੈ, ਉਹਦੇ ਵਿੱਚ ਕਿੰਨੇ ਮਸਾਲੇ ਪਾਈ ਜਾਂ ਜੋ ਮਰਜ਼ੀ ਪਾਓ, ਵੇਖਣ ਨੂੰ ਤਾਂ ਬੜਾ ਸੋਹਣਾ ਲੱਗਦਾ ਹੈ, ਪਰ ਜਦੋਂ ਕੱਪੜਾ ਧੋ ਕੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਸਾਰਾ ਡੱਬ ਖੜੱਬਾ ਹੋ ਜਾਂਦਾ। ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਹੈ, ਕਹਿੰਦੇ ਰੰਗ ਮਜੀਠ ਕਸੁੰਬ ਦਾ, ਕੱਚਾ ਪੱਕਾ ਕਿਤ ਵਿਚਾਰੇ, ਧਰਤੀ ਉੱਖਣ ਕੱਢੀ ਹੈ, ਮੂਲ ਮਜੀਠ ਜੜੀ ਜੜ ਤਾਰੇ, ਉੱਖਲ ਮੋਹਲੇ ਕੁੱਟੀ ਹੈ, ਪੀਹਨ ਪੀਸੈ ਚੱਕੀ ਭਾਰੇ, ਸਹੇ ਅਵਟਨ, ਵਟਨ ਨਾਮ ਹੈ ਪਾਣੀ ਦਾ ਜੀ, ਸਹੇ ਅਵਟਨ ਅੱਗ ਦੀ, ਹੋਏ ਪਿਆਰੀ ਮਿਲਹਿ ਪਿਆਰੇ, ਪੋਲੀਓ ਸਿਰ ਕੱਢ ਕੇ ਰੰਗ ਕਸੁੰਬ ਚਲੁੰਬ ਖਲਾਰੇ, ਖੱਟ ਤੁਰਸੀ ਦੇ ਰੰਗੇ। ਖੱਟ ਮੀਂਹ ਹੁੰਦਾ ਛੇ ਤਰ੍ਹਾਂ ਦੇ ਮਸਾਲੇ ਪਾਓ ਵੀ ਰੰਗ ਰਹਿ ਜੇ, ਸੁੰਬੇ ਦਾ ਰੰਗ ਨਹੀਂ ਰਹਿੰਦਾ। ਖੱਟ ਤੁਰਸੀ ਦੇ ਰੰਗੀ ਹੈ, ਕਪਟ ਸਨੇਹ ਰਹਿ ਦਿਨ ਚਾਰੇ, ਨੀਵਾਂ ਜਣੇ ਉਚੇਰਾ ਹਾਰੇ। ਹੁਣ ਸਵਾਲ ਪੈਦਾ ਹੁੰਦਾ ਹੈ ਵੀ ਮਜੀਠ ਦਾ ਰੰਗ ਸਿੱਖ ਨੂੰ ਕਿੱਥੋਂ ਚੜਦਾ ਹੈ, ਕਸੁੰਬੇ ਦਾ ਰੰਗ ਕੀ ਹੈ? ਥੋੜੀ ਜੀ ਬਾਣੀ ਵਿੱਚੋਂ ਵੀ ਵਿਚਾਰ ਲੈਣੀ ਪੈਣੀ ਹੈ। ਤਾਂ ਮਹਾਰਾਜ ਦੇ ਮਾਲੀ ਗੌੜਾ ਰਾਗ ਦੇ ਅੰਮ੍ਰਿਤ ਬੱਚਨ ਨੇ ਕਹਿੰਦੇ ਸਤ ਸੰਗਤ ਹਾਂਜੀ ਪ੍ਰੀਤ ਸਾਧ ਅਤ ਗੂੜੀ, ਸਤ ਸੰਗਤ ਪ੍ਰੀਤ ਸਾਧ ਅਤ ਗੂੜੀ, ਜਿਉਂ ਰੰਗ ਮਜੀਠ ਬਹੁ ਲਾਗਾ, ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨ ਲਹਿ ਸੁਭਾਗਾ। ਅਗਲਾ ਬੋਲ, ਮਨਮੁਖ ਰੰਗ ਕਸੁੰਬ ਹੈ ਕਚੂਆ, ਮਨਮੁਖ ਰੰਗ ਕਸੁੰਬ ਹੈ ਕਚੂਆ, ਜਿਉਂ ਕੁਸਮ ਚਾਰ ਦਿਨ ਚਾਂਗਾ, ਚਿਨ ਮੈਂ ਬਿਣਸ ਜਾਏ ਪ੍ਰਤਾਪ, ਡੰਡ ਧਰਮ ਲਾਏਗਾ। ਇਹਦੀ ਵਿਆਖਿਆ ਤੁਸੀਂ ਪੌੜੀ ਸੁਣ ਲਈ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਮਜੀਠ ਦਾ ਰੰਗ ਚੜ ਗਿਆ ਲਾਲ, ਉਹ ਰੰਗ ਫਿਰ ਨਾਮ ਦਾ ਹੈ। ਮਹਾਰਾਜ ਕਹਿੰਦੇ ਉਹ ਰੰਗ ਕਦੇ ਵੀ ਨਹੀਂ ਉਤਰਦਾ, ਪ੍ਰੇਮ ਦੇ ਵਿੱਚੋਂ ਹੀ ਇਹ ਰੰਗ ਪੈਦਾ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਗੁਰੂ ਦੀ ਕਿਰਪਾ ਹੈ।
1: ਕਮਲ ਵਿਗਸਾ ਸੱਚ ਮਾਨਾ, ਗੁਰ ਕਾ ਸ਼ਬਦ ਨਿਹਾਲ।
0: ਕਹਿੰਦੇ ਗੁਰੂ ਦੇ ਸ਼ਬਦ ਬਾਰੇ ਸੇਵਕ ਨਿਹਾਲ ਜਾਂਦਾ, ਇਉਂ ਖਿੜਜਦਾ ਹੈ ਕਮਲ, ਜਿਵੇਂ ਕਮਲ ਦਾ ਫੁੱਲ ਖਿੜਦਾ ਹੈ ਨਾ, ਸੂਰਜ ਚੜ੍ਹਨ ਦੇ ਨਾਲ ਕਮਲ ਦਾ ਫੁੱਲ ਖਿੜਦਾ ਹੈ। ਸੂਰਜ ਛਿਪਦਾ ਹੈ ਤੇ ਕਮਲ ਦਾ ਫੁੱਲ ਮੁੰਦਿਆ ਜਾਂਦਾ। ਜਦੋਂ ਗੁਰੂ ਰੂਪੀ ਸੂਰਜ ਦੇ ਦਰਸ਼ਨ ਕਰਦਾ ਹੈ, ਸਿੱਖ ਦਾ ਹਿਰਦਾ ਖਿੜ ਜਾਂਦਾ, ਵਿਕਸ ਆਨੰਦ ਵਿੱਚ ਆ ਜਾਂਦਾ, ਸੁਗੰਧੀ ਵਿੱਚ ਆ ਜਾਂਦਾ ਹੈ। ਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦਾ ਹੈ, ਜਾਂ ਇਉਂ ਕਹਿ ਲਓ ਜੀ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਜਾਂ ਇਉਂ ਕਹਿ ਲਓ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ।
1: ਮਨਮੁਖ ਦੂਜੀ ਤਰਫ ਹੈ, ਵੇਖੋ ਨਦਰ ਨਿਹਾਲ।
0: ਇਹਦਾ ਅਰਥ ਦਾ ਧਿਆਨ ਦੇ ਕੇ ਸੁਣਿਓ, ਪਹਿਲਾਂ ਤਾਂ ਗੁਰਮੁਖ ਦੀ ਬਾਤ ਮਹਾਰਾਜ ਨੇ ਕਰ ਦਿੱਤੀ ਹੈ ਨਾ ਵੀ ਗੁਰਮੁਖ ਦੀ ਅਵਸਥਾ ਕੀ ਹੈ। ਹੁਣ ਮਹਾਰਾਜ ਕਹਿੰਦੇ ਨੇ ਗੁਰਦੇਵ ਮਹਾਰਾਜ ਮਨਮੁਖ ਦੂਜੀ ਤਰਫ ਹੈ, ਵੇਖੋ ਨਦਰ ਨਿਹਾਲ। ਕੀ ਨਿਹਾਲ ਨਦਰ? ਮਹਾਰਾਜ ਕਹਿੰਦੇ ਮਨਮੁਖ ਵੱਲੇ ਗਹੁ ਨਾਲ ਵੇਖੋ, ਬੜੇ ਧਿਆਨ ਦੇ ਨਾਲ ਵੇਖੋ। ਨਦਰ ਨਿਹਾਲ ਤੋਂ ਭਾਵ ਬੜੇ ਧਿਆਨ ਨਾਲ ਵੇਖੋ, ਕਿਹਦੇ ਵੱਲੇ? ਮਨਮੁਖ ਵੱਲੇ ਦੂਜੀ ਤਰਫ ਹੈ। ਗੁਰਮੁਖਾਂ ਨੂੰ ਤੇ ਮਜੀਠ ਦਾ ਰੰਗ ਚੜ ਗਿਆ ਤੇ ਮਨਮੁਖ ਜਿਹੜਾ ਕਸੁੰਬੇ ਦੇ ਰੰਗ ਵਿੱਚ ਹੈ। ਗਹੁ ਦੇ ਨਾਲ ਵੇਖੋ, ਧਿਆਨ ਦੇ ਨਾਲ ਵੇਖੋ। ਮਹਾਰਾਜ ਗੁਰਦੇਵ ਜੀ ਕਹਿੰਦੇ ਨੇ ਵੀ ਮਨਮੁਖ ਦੀ ਕੈਸਾ ਜੀ ਚਾਲ ਹੁੰਦੀ ਹੈ, ਮਨਮੁਖ ਦਾ ਜੀਵਨ ਕੈਸਾ ਹੁੰਦਾ ਹੈ, ਤਾਂ ਮਹਾਰਾਜ ਅੱਗੇ ਸਪਸ਼ਟ ਕਰਦੇ ਹਨ।
1: ਫਾਹੀ ਫਾਥੇ ਮਿਰਗ ਜਿਓ ਸਿਰ ਦੀਸੈ ਜਮ ਕਾਲ।
0: ਫਾਥੇ ਜਿਵੇਂ ਮਿਰਗ ਹਿਰਨ ਜਿਹੜਾ ਫਾਹੀ ਵਿੱਚ ਫਸ ਜਾਂਦਾ ਨਿਕਲਦਾ ਨਹੀਂ ਹੈ, ਕਹਿੰਦੇ ਤੇਵੇਂ ਜਿਹੜਾ ਮਨਮੁਖ ਦੇ ਸਿਰ ਤੇ ਜਮਕਾਲ ਕੂਕਦਾ ਹੈ, ਉਹ ਜਮਾਂ ਦੇ ਵਸ ਵਿੱਚ

0: ਸ਼੍ਰੀ ਵਾਹਿਗੁਰੂ। ਮਨਮੁੱਖ ਦਾ ਹੁਣ ਇਹ ਹਾਲ ਜੇ ਜੀ, ਫੁੱਦਿਆ, ਭੁੱਖੀ ਭੁੱਖ ਹੈ, ਭੁੱਖੀ ਭੁੱਖ ਹੈ। ਪਦਾਰਥ ਬੜੇ ਰੱਬ ਨੇ ਦਿੱਤੇ ਨੇ, ਪਰ ਮਹਾਰਾਜ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ, ਹੋਰ ਹੋਰ ਹੋਰ ਉਹਦੇ ਨਹੀਂ। ਪਾਤਸ਼ਾਹ ਜੀ ਕਹਿੰਦੇ ਖੁੱਦਿਆ ਤ੍ਰਿਸ਼ਨਾ, ਤ੍ਰਿਸ਼ਨਾ ਹੋਰ ਬੜੀ ਪ੍ਰਬਲ ਹੈ। ਤ੍ਰਿਸ਼ਨਾ ਬਿਰਲੇ ਕੀ ਬੁੱਝੀਏ, ਵੱਡਿਆਂ ਦੀ, ਵੱਡੇ ਵੱਡੇ ਹੋ ਜਾਂਦੇ ਨੇ ਨਹੀਂ ਬੁੱਝਦੀ। ਪਰ ਮਹਾਰਾਜ ਕਹਿੰਦੇ ਮਨਮੁੱਖ ਦੀ ਗੱਲ ਹੈ, ਭੁੱਖ ਹੈ, ਤ੍ਰਿਸ਼ਨਾ ਹੈ, ਨਿੰਦਰਾ ਨੀਂਦ ਵਿੱਚ ਸੁੱਤਾ ਰਹਿੰਦਾ, ਵਿਕਾਰਾਂ ਦੀ ਨੀਂਦ ਆਈ ਹੋਈ ਹੈ, ਜਿਹਨੂੰ ਮਹਾਰਾਜ ਕਹਿੰਦੇ ਨੈਨੀ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਹਦੇ ਵਿੱਚ ਮਨਮੁੱਖ ਹੈ। ਪਾਤਸ਼ਾਹ ਜੀ ਕਹਿੰਦੇ ਨਿੰਦਾ ਬੁਰੀ, ਨਿੰਦਾ ਵਿੱਚ ਗਲਤਾਨ ਹੈ। ਤਾਂ ਗੁਰਦੇਵ ਮਹਾਰਾਜ ਕਹਿੰਦੇ ਨਿੰਦਿਆ ਕਰਨੀ ਤੇ ਕਿਸੇ ਦੀ ਵੀ ਚੰਗੀ ਨਹੀਂ ਹੁੰਦੀ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁੱਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾ, ਨਰਕੇ ਘੋਰ ਪਵਨ। ਕਹਿੰਦੇ ਘੋਰ ਕੁੰਭੀ ਨਰਕ ਦੇ ਵਿੱਚ ਨਿੰਦਾ ਕਰਨ ਵਾਲਾ ਪੁਰਸ਼ ਪੈ ਜਾਂਦਾ, ਨਿੰਦਿਆ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਮਹਾਰਾਜ ਗੁਰਦੇਵ ਜੀ ਦੇ ਅੰਮ੍ਰਿਤ ਬੱਚਾ ਨੇ ਕਹਿੰਦੇ ਕੀ ਨਿਸ਼ਾਨੀ ਹੈ ਜੀ, ਇਹ ਨਿਸ਼ਾਨੀ ਸੁਣੋ ਤੋਂ ਭਾਈ, ਜੋ ਕਾਲਰ ਭੀਤ ਗਰੀ ਹੈ, ਜਿਵੇਂ ਕਲਰ ਵਾਲੀ ਕੰਧ ਡਿੱਗ ਜਾਂਦੀ ਹੈ ਨਾ, ਤਾਂ ਮਹਾਰਾਜ ਕਹਿੰਦੇ ਨਿੰਦਿਆ ਕਰਨ ਵਾਲਾ ਪੁਰਸ਼ ਇਉਂ ਗਿਰ ਜਾਂਦਾ ਹੈ। ਇਸ ਕਰਕੇ ਅਰੜਾਵੈ ਬਿਲਲਾਵੈ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਵਿਸਰਿਆ, ਆਪਣਾ ਕੀਤਾ ਪਾਵੈ ਨਿੰਦਕ, ਜੇ ਕੋਈ ਉਸਕਾ ਸੰਗੀ ਹੋਵੇ ਨਾਲੇ ਲਾਏ ਸਦਾਵੈ। ਆਪ ਤੇ ਡੁੱਬਦਾ ਹੀ ਹੈ ਤੇ ਜਿਹੜਾ ਸੰਗ ਕਰਨ ਵਾਲਾ ਹੈ ਉਹਨੂੰ ਵੀ ਡੋਬਦਾ। ਗਿਆਨੀ ਜੀ ਇੱਕ ਵਾਰ ਫਿਰ ਪੜਿਓ,
1: ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ,
0: ਬੜੀ ਬੁਰੀ ਨਿੰਦਾ ਹੈ, ਬੜੀ ਨਿੰਦਿਆ ਦੇ ਵਿੱਚ ਹੀ ਉਹ ਪਿਆ ਰਹਿੰਦਾ ਹੈ।
1: ਕਾਮ ਕ੍ਰੋਧ ਵਿਕਰਾਲ,
0: ਮਨਮੁੱਖ ਦੀ ਗੱਲ ਹੈ। ਮਹਾਰਾਜ ਕਹਿੰਦੇ ਉਹਦੇ ਅੰਦਰ ਕਾਮ ਵੀ ਹੈ, ਕ੍ਰੋਧ ਵੀ ਹੈ, ਵਿਕਰਾਲ ਬੜਾ ਡਰਾਉਣਾ ਸਰੂਪ ਹੈ, ਜਿਵੇਂ ਦੈਂਤ ਦਾ ਸਰੂਪ ਹੈ। ਸਮਝ ਲਓ ਮਨਮੁੱਖ ਇੱਕ ਰਾਕਸ਼ਸੀ ਹੈ, ਜਿਹਦੇ ਅੰਦਰ ਨਿੰਦਰਾ ਵੀ ਹੈ, ਨਿੰਦਿਆ ਵੀ ਹੈ, ਕਾਮ ਵੀ ਹੈ, ਕ੍ਰੋਧ ਵੀ ਹੈ, ਭੁੱਖਾ ਹੀ ਹੈ। ਉਹ ਕੀ ਹੈ? ਰਾਕਸ਼ਸ ਹੈ। ਬੇਸ਼ੱਕ ਸਰੀਰ ਮਨੁੱਖਾ ਵਾਲਾ ਹੈ, ਪਰ ਮਹਾਰਾਜ ਜੀ ਗੁਰਦੇਵ ਜੀ ਕਹਿੰਦੇ ਨੇ ਮਨਮੁੱਖ ਪੁਰਸ਼ ਇਹਨਾਂ ਵਾਸ਼ਨਾ ਦੇ ਵਿੱਚ ਗਲਤਾਨ ਹੈ, ਕ੍ਰੋਧ ਵਿੱਚ ਵਿਕਰਾਲ ਕੋਝੇ ਰੂਪ ਵਾਲਾ ਬਣ ਚੁੱਕਾ ਹੈ।
1: ਇਹਨੀ ਅੱਖੀ ਨਜ਼ਰ ਨਾ ਆਵਈ,
0: ਗੁਰਦੇਵ ਮਹਾਰਾਜ ਕਹਿੰਦੇ ਨੇ ਮਨਮੁੱਖ ਪੁਰਸ਼ ਜਿਹੜਾ ਹੈ ਨਾ, ਉਹਨੂੰ ਪਤਾ ਨਹੀਂ ਲੱਗਦਾ ਇਹ ਉਹਦੇ ਚੀਜ਼ਾਂ ਅੰਦਰ ਘਰ ਕੀਤੀਆਂ ਹੋਈਆਂ ਨੇ। ਫਿਰ ਸੁਣੋ, ਗਹੁ ਨਾਲ ਵੇਖੋ, ਤ੍ਰਿਸ਼ਨਾ ਵੀ ਹੈ, ਭੁੱਖ ਵੀ ਹੈ, ਕਾਮ ਵੀ ਹੈ, ਕ੍ਰੋਧ ਵੀ ਹੈ, ਬਖੀਲੀ ਵੀ ਹੈ, ਪਰ ਆਹ ਜਿਹੜੀਆਂ ਅੱਖਾਂ ਨੇ ਨਾ, ਜਿਨ੍ਹਾਂ ਨਾਲ ਆਪਾਂ ਸੰਸਾਰ ਜਹਾਨ ਵੇਖਦੇ ਹਾਂ, ਇਹਨਾਂ ਅੱਖਾਂ ਨਾਲ ਉਹਨੂੰ ਦਿਸਦਾ ਹੀ ਨਹੀਂ ਹੈ, ਜਿਹਨੂੰ ਮਹਾਰਾਜ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਦੀ ਬਹੁ ਰੋਲ ਕਚੋਲਾ। ਮਾਇਆ ਹੋਣੀ ਕੋਈ ਮਾੜੀ ਨਹੀਂ ਹੈ, ਪਰ ਮਹਾਰਾਜ ਕਹਿੰਦੇ ਉਹਦੇ ਹਾਲਾਤ ਕਈ ਵਾਰ ਇੱਦਾਂ ਦੇ ਹੋ ਜਾਂਦੇ ਨੇ, ਉਹ ਨੇਤਰਾਂ ਨਾਲ ਕਦੇ ਭਾਵਨਾ ਨਾਲ ਗੁਰੂ ਦੇ ਦਰਸ਼ਨ ਕਰਦਾ ਹੀ ਨਹੀਂ ਹੈ। ਕੰਨਾਂ ਤੋਂ ਬੋਲਾ ਇਸ ਕਰਕੇ ਹੈ, ਭੁੱਲ ਭੁਲੇਖੇ ਗੁਰਦੁਆਰੇ ਆ ਵੀ ਜਾਵੇ ਤੇ ਬਾਣੀ ਨਹੀਂ ਸੁਣਦਾ। ਕਚੋਲਾ ਕੀ ਹੈ? ਅਗਰ ਜੇ ਸੰਗਤ ਵਿੱਚ ਬੈਠ ਜਾਵੇ ਤੇ ਆਪਣੀ ਇਹ ਗੱਲਾਂ ਪਾਈ ਜਾਂਦਾ ਹੈ, ਆਪਣਾ ਹੀ ਬਸ ਰਾਮ ਰੋਣਾ ਚਲਾਈ ਜਾਂਦਾ ਹੈ, ਉਹ ਸ਼ਬਦ ਨਹੀਂ ਸੁਣਦਾ। ਮਹਾਰਾਜ ਗੁਰਦੇਵ ਜੀ ਕਹਿੰਦੇ ਇਹਨਾਂ ਅੱਖਾਂ ਦੇ ਨਾਲ ਉਹ ਨਜ਼ਰ ਨਹੀਂ ਆਉਂਦਾ, ਉਹਦੇ ਵਾਸਤੇ ਗਿਆਨ ਤੇ ਵਿਰਾਗ ਦੀਆਂ ਅੱਖੀਆਂ ਦੀ ਲੋੜ ਹੈ। ਅੱਗੇ ਸਪਸ਼ਟ ਕਰਨਗੇ,
1: ਜਿਚਰ ਸ਼ਬਦ ਨਾ ਕਰੇ ਵਿਚਾਰ,
0: ਜਿੰਨਾ ਚਿਰ ਗੁਰਦੇਵ ਮਹਾਰਾਜ ਕਹਿੰਦੇ ਸ਼ਬਦ ਹੀ ਵਿਚਾਰ ਨਹੀਂ ਨਾ ਹੁੰਦੇ, ਉਹਨਾਂ ਚਿਰ ਪ੍ਰਾਣੀ ਨੂੰ ਆਪਣਾ ਅੰਦਰ ਦਿਸਦਾ ਹੀ ਨਹੀਂ ਹੈ, ਆਪਣੇ ਅੰਦਰ ਦਾ ਸ਼ੀਸ਼ਾ ਦਿਸਦਾ ਹੀ ਨਹੀਂ ਹੈ। ਬਾਹਰਲੇ ਲੋਕਾਂ ਵਿੱਚ ਤਾਂ ਦੋਸ਼ ਅਰਪਣ ਕਰਦਾ ਹੈ, ਫਲਾਨੇ ਵਿੱਚ ਆਹ ਦੋਸ਼ ਹੈ, ਉਹਦੇ ਵਿੱਚ ਆਹ ਦੋਸ਼ ਹੈ, ਪਰ ਆਪਣੇ ਅੰਦਰ ਜਿਹੜੇ ਦੋਸ਼ ਨੇ ਉਹ ਨਜ਼ਰ ਨਹੀਂ ਆ ਰਹੇ। ਉਹ ਚਾਹ ਸੂਫੀ ਦਰਵੇਸ਼ ਬਾਬਾ ਫਰੀਦ ਸਾਹਿਬ ਜੀ ਨੇ ਤਾਂ ਹੀ ਤਾਂ ਅੰਮ੍ਰਿਤ ਬਚਨ ਬਖਸ਼ੇ ਸਨ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ।
1: ਦੇਖ
0: ਆਪਣਾ ਸਿਰ ਨੀਵਾਂ ਕਰਕੇ ਨਾ ਪਹਿਲਾਂ ਆਪਣੇ ਅੰਦਰ ਝਾਤ ਮਾਰ, ਦੂਜਿਆਂ ਦੇ ਲੇਖ, ਫਿਰ ਦੇਖ ਦੋਸ਼। ਤਾਂ ਮਹਾਰਾਜ ਕਹਿੰਦੇ ਨੇ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ, ਉਹਨਾਂ ਚਿਰ ਆਪਣੇ ਅੰਦਰ ਨੂੰ ਸ਼ੀਸ਼ਾ ਦਿਸਦਾ ਨਹੀਂ ਹੈ, ਬਾਹਰਲਾ

ਤੈਨੂੰ ਭਾ ਜਾਈਏ ਤੇ ਮਹਾਰਾਜ ਤੁਸੀਂ ਸੰਤੋਖ ਦੇ ਦਿੰਦੇ ਹੋ, ਤੁਸੀਂ ਸੰਤੋਖ ਬਖਸ਼ਦੇ ਹੋ। ਆਲ ਆਲ ਨਾਮ ਹੁੰਦਾ ਜੀ ਘਰ ਦਾ ਜੰਜਾਲ, ਜਿਹੜੇ ਘਰ ਦੇ ਜੰਜਾਲ ਨੇ ਕਰਨੇ ਜ਼ਰੂਰ ਨੇ ਪਰ ਉਹਦੇ ਵਿੱਚ ਗਲਤਾਨ ਨਹੀਂ ਹੁੰਦਾ। ਆਲ ਜੰਜਾਲ, ਆਲ ਨਿਮ ਘਰ, ਜੰਜਾਲ ਮੀਨ ਕੰਮ, ਕੰਮ ਕਰਨੇ ਬੜੇ ਜ਼ਰੂਰੀ ਨੇ ਪਰ ਉਹਨਾਂ ਜਾਲਾ ਜੰਜਾਲਾਂ ਦੇ ਵਿੱਚ ਦਲ ਦਲ ਦੇ ਵਿੱਚ ਪੈਂਦਾ ਨਹੀਂ ਹੈ। ਆਮ ਬਹੁਤੀ ਵਾਰ ਇਉਂ ਹੈ ਘਰ ਦੇ ਜੰਜਾਲਾਂ ਚਿੱਕੜ ਵਿੱਚ ਇੰਨਾ ਪੈਰ ਖੁੱਭ ਜਾਂਦਾ ਜਿਵੇਂ ਕੋਈ ਬਾਹਰਲਾ ਚਿੱਕੜ ਹੋਵੇ, ਉਹਦੇ ਵਿੱਚ ਬੰਦਾ ਖੁੱਭ ਜਾਵੇ ਪੈਰ, ਜਿਵੇਂ ਕੋਈ ਵਾਰ ਝੋਨਾ ਲਾਈਦਾ ਨਾ ਜੀ ਜਦੋਂ ਲਾਉਂਦੇ ਸਨ, ਇੰਨੇ ਪੈਰ ਖੁੱਭ ਜਾਂਦੇ ਸਨ ਗੋਡਿਆਂ ਤੱਕ, ਕਈ ਵਾਰ ਉਹ ਬਾਹਰ ਪੁੱਟਣਾ ਹੀ ਬੜਾ ਔਖਾ ਹੋ ਜਾਂਦਾ ਸੀ। ਇਹੋ ਜਿਹਾ ਮੋਹ, ਇਹੋ ਜਿਹਾ ਜੰਜਾਲ ਵਿੱਚ ਮਨ ਰੂਪੀ ਪੈਰ ਖੁੱਭ ਜਾਂਦਾ ਹੈ, ਜਿਹਨੂੰ ਮਹਾਰਾਜ ਕਹਿੰਦੇ ਪੰਕਜ ਮੋਹ ਪੱਗ ਨਹੀਂ ਚੱਲ ਹਮ ਦੇਖਾ ਤਹਿ ਡੂ, ਬਸ ਉਹਦੇ ਚ ਡੁੱਬ ਜਾਂਦੇ ਨੇ। ਘਰ ਦੇ ਰਝੇਵੇ ਕਰਨੇ ਬੜੇ ਜ਼ਰੂਰੀ ਹੈ ਪਰ ਹਰ ਇੱਕ ਚੀਜ਼ ਸਮੇਂ ਸਮੇਂ ਮੁਤਾਬਕ ਹੁੰਦਾ ਹੈ। ਇਹ ਨਾ ਹੋਵੇ ਚਾਰ ਗਵਾਇਆ ਹੰਡਕ ਹੈ, ਚਾਰ ਗਵਾਇਆ ਇੱਦਾਂ ਨਾ ਲੰਘ ਜਾਵੇ।

ਦੀ ਸੇਵਾ ਤੇ ਸਿਮਰਨ ਕੀਤਾ ਜਾਵੇ, ਮੂਲ ਸਵਾਸ ਰਹਿ ਜਾਂਦੇ ਨੇ, ਭਾਵ ਸਫਲ ਹੋ ਜਾਂਦੇ ਨੇ, ਫਿਰ ਪੌੜੀ ਜਿਹੜੀ ਰਾਹ ਹੈ ਬਹੁਤ ਨਾਮ ਜਹਾਜ਼, ਬਸ ਇਹ ਨਾਮ ਹੀ ਜਹਾਜ਼ ਜਿਹੜਾ ਹੈ।

0: ਸੱਚਾ
1: ਦੀ ਲਿਵ ਲੱਗ ਗਈ ਹੈ ਪਰਮਾਤਮਾ ਦੇ ਨਾਲ, ਸੱਚੇ ਪਰਮਾਤਮਾ ਦੇ ਨਾਲ, ਫਿਰ ਉਹ ਸੱਚਾ ਮਨ ਉਹਨਾਂ ਦਾ ਹੋ ਗਿਆ ਹੈ, ਫਿਰ ਉਹਨਾਂ ਦੇ ਅੰਦਰ ਮਨ ਅੰਦਰ ਮਹਿਲ ਨਹੀਂ ਰਹਿ ਗਈ, ਉਹ ਆਪਾ ਆਪਾ ਵੈਰ ਵਿਰੋਧ ਖਤਮ ਕਰ ਦਿੰਦੇ ਹਨ।
0: ਮਹੱਲਾ ਪਹਿਲਾ,
1: ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹੋਰ

0: ਪੱਧਰ, ਪੱਧਰਾ ਰਸਤਾ ਹੈ ਪਰਮਾਤਮਾ ਨੂੰ ਮਿਲਣ ਵਾਲਾ, ਪੱਧਰੀ ਪੌੜੀ ਹੈ ਬਿਲਕੁਲ ਸਾਫ, ਸੱਚ ਥਾਣ ਸੱਚਾ ਜਿਹੜਾ ਨਾਮ ਹੈ, ਨਾਮ ਦੁਆਰੇ ਹੀ, ਇਸੇ ਰਸਤੇ ਦੁਆਰੇ ਹੀ ਪਰਮਾਤਮਾ ਨੂੰ ਮਿਲਿਆ ਜਾਣਾ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਸਤਿਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਡੀ ਰਾਹੋ ਚਲਾਇਆ, ਪੰਚ ਦੂਤ ਕਰ ਭੂਤ ਵਸ, ਦੁਰਮਤ ਦੂਜਾ ਭਾਉ ਮਿਟਾਇਆ, ਸ਼ਬਦ ਸੁਰਤ ਲਿਵ ਚੱਲਣਾ, ਜਮਜਾ ਗਾਤੀ ਨੇੜ ਨ ਆਇਆ, ਬੇਮੁਖ ਬਾਰੇ ਵਾਟ ਕਰ, ਸਾਧ ਸੰਗਤ ਸੱਚ ਖੰਡ ਵਸਾਇਆ। ਕਹਿੰਦੇ ਇਹ ਰਸਤਾ ਹੈ,
1: ਰੂੜੋ ਠਾਕੁਰ ਨਾਨਕਾ ਸਭ ਸੁਖ ਸਾਚੋ ਨਾਮ।
0: ਸਾਰੇ ਸੁਖ ਜਿਹੜੇ ਸੱਚੇ ਨਾਮ ਦੇ ਵਿੱਚ ਨੇ। ਰੂੜੋ ਠਾਕੁਰ, ਰੂੜੋ ਤੋਂ ਭਾਵ ਸੁੰਦਰ ਸਰੂਪ ਹੈ, ਕਿ ਸੁੰਦਰ ਸਰੂਪ ਹੋ ਕੇ ਭੂਪਣ ਕੇ ਭੂਪ ਹੋ, ਉਹ ਰੂੜੋ ਹੈ। ਜਿਵੇਂ ਤੁਸੀਂ ਸ਼ਬਦ ਪੜ੍ਹਦੇ ਹੋ, ਮਾਰ ਵੜ ਜਸ ਨੀਰ ਬਾਲਾ, ਬੇਲ ਬਾਲਾ ਕਰ ਹਲਾ, ਜਿਉ ਕੁਰੰਕ ਨਿਸਨਾਦ ਬਾਲਾ, ਤਿਉ ਮੇਰੇ ਮਨ ਰਾਮਈਆ। ਤੇਰਾ ਨਾਮ ਰੂੜੋ, ਰੂਪ ਰੂੜੋ, ਬਸ ਉਹੀ ਹੈ। ਰੂੜੋ ਮੀਨਜ ਸੁੰਦਰ ਸਰੂਪ ਵਾਲੇ ਨੇ, ਅਤੇ ਸੁਖ ਦੇਣ ਵਾਲਾ ਮੇਰੇ ਵਾਹਿਗੁਰੂ ਜੀ ਦਾ ਸੱਚਾ ਨਾਮ ਹੈ।
1: ਪੌੜੀ
0: ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅਪਾ।

ਕੀਤਾ ਆਪੀ ਨੇ ਆਪ ਸਾਜੇ ਹੁਣ ਆਪੀ ਨੇ ਰਚਿਓ ਨਾ ਆਪ ਸਾਜਿਆ ਹੈ ਫਿਰ ਆਪ ਛਾਣਿਆ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਤੇ ਫਿਰ ਆਪ ਹੀ ਉਹਨਾਂ ਦੀ ਸਾਂਭ ਸੰਭਾਲ ਕਰਦਾ ਹੈ ਆਪ ਹੀ ਉਹਨਾਂ ਨੂੰ ਰੋਜੀ ਦੇ ਰਿਹਾ ਕਿਉਂਕਿ ਕਰਤਾ ਹੈ ਨਾ ਪਹਿਲੋਂ ਦੇ ਤੇ ਰਿਜਕ ਸੰਭਾਹਾ ਪਿੱਛੋਂ ਦੇ ਤੈ ਜੰਤੂ ਪਾਹਾ।

0: ਧਰਤੀ ਤੇ ਆਕਾਸ਼ ਨੂੰ ਵੱਖਰਾ ਵੱਖਰਾ ਕਰ ਦਿੱਤਾ ਹੈ, ਇਹ ਆਕਾਸ਼ ਜਿਹੜਾ ਚੰਦੋਵਾ ਲਾ ਦਿੱਤਾ ਤੇ ਧਰਤੀ ਜਿਹੜੇ ਨੇ ਉਹ ਗਲੀਚੇ ਵਿਛਾ ਦਿੱਤੇ ਨੇ। ਤਾਤੀ ਨੇ ਨਾ, ਧਰਤੀ ਵੀ ਤਾਤ ਹੈ, ਆਕਾਸ਼ ਵੀ ਤਾਤ ਹੈ, ਪਾਣੀ ਵੀ ਤਾਤ ਹੈ ਤੇ ਅੱਗ ਵੀ ਤਾਤ ਹੈ, ਹਵਾ ਵੀ ਤਾਤ ਹੈ, ਦੋਨੋਂ ਵੱਖ ਵੱਖ ਮਹਾਰਾਜ ਨੇ ਕਰ ਦਿੱਤੇ ਆ। ਧਰਤੀ ਨੂੰ ਗਲੀਚਾ ਵਿਛਾ ਦਿੱਤਾ ਹੈ ਤੇ ਆਕਾਸ਼ ਨੂੰ ਚੰਦੋਵਾ ਤਾਣ ਦਿੱਤਾ। ਕਮਾਲ ਦੀ ਗੱਲ ਇੱਕ ਹੋਰ ਹੈ, ਥੱਲੇ ਪਾਣੀ ਹੈ ਉੱਤੇ ਧਰਤੀ ਨੂੰ ਟਿਕਾ ਦਿੱਤਾ ਹੈ। ਕਮਾਲ ਹੈ, ਮੇਰੇ ਵਾਹਿਗੁਰੂ ਜੀ ਦੀ ਵਡਿਆਈ ਹੈ, ਪਾਣੀ ਉੱਤੇ ਧਰਤੀ ਟਿੱਕੀ ਹੋਈ ਹੈ, ਪਾਣੀ ਤੇ ਕੋਈ ਚੀਜ਼ ਟਿਕੇਗੀ, ਪਰ ਇਹੀ ਮੇਰੇ ਵਾਹਿਗੁਰੂ ਜੀ ਦੀ ਵਡਿਆਈ ਹੈ। ਆ ਮਕਾਨ ਬਣੇ ਨੇ, ਥੱਲੇ ਥੰਮੀਆਂ ਦਿੱਤੀਆਂ ਨੇ, ਤੁਸੀਂ ਦੱਸੋ ਆਕਾਸ਼ ਥੱਲੇ ਥੰਮੀ ਕਿਹੜੀ ਹੈ? ਬਿਨ ਥੰਮਾ ਗਗਨ ਰਹਾਇਆ, ਬਿਨਾਂ ਹੀ ਥੰਮੀਆਂ ਤੋਂ ਆਕਾਸ਼ ਨੂੰ ਟਿਕਾ ਕੇ ਰੱਖਿਆ ਹੈ, ਉਹ ਕਿਹੜੀ ਤਾਕਤ ਹੈ? ਸਤਨਾਮ ਸ਼੍ਰੀ
1: ਵਾਹਿਗੁਰੂ
0: ਜੀ ਦੀ ਸ਼ਬਦ ਦੀ ਤਾਕਤ ਦੁਆਰੇ ਆਕਾਸ਼ ਟਿਕਿਆ ਹੋਇਆ ਹੈ।
1: ਵਿਣ ਥੰਮਾ ਗਗਨ ਰਹਾਏ, ਸ਼ਬਦ ਨਿਸ਼ਾਨ
0: ਸ਼ਬਦ ਦਾ ਨਿਸ਼ਾਨ ਪ੍ਰਗਟ ਕੀਤਾ ਹੈ ਤਾਂ ਬਿਨਾਂ ਆਸਰੇ ਤੋਂ ਕਲਾ ਉਪਾਏ ਧਰੀ ਜਿਨ ਧਰਨਾ ਗਗਨ ਰਹਾਇਆ, ਹੁਕਮੇ ਚਰਨਾ ਅਗਨ ਉਪਾਏ ਈਦਨ ਮੈਂ ਭਾਬੀ ਸੋ ਪ੍ਰਭ ਰਾਖੈ। ਭਾਈ ਹੇ ਮਹਾਰਾਜ ਕਹਿੰਦੇ ਉਹ ਰੱਖਣ ਵਾਲਾ ਹੈ, ਉਹ ਇੰਨਾ ਵੱਡੀ ਤਾਕਤ ਵਾਲਾ ਹੈ ਜੀ।
1: ਸੂਰਜ ਚੰਦ ਉਪਾਏ ਜੋਤ ਸਮਾਨ
0: ਨੂੰ ਪੈਦਾ ਕੀਤਾ। ਵਾਹਿਗੁਰੂ ਜੀ ਨੂੰ ਪਤਾ ਸੂਰਜ ਦੀ ਲੋੜ ਹੈ ਤੇ ਚੰਦਰਮਾ ਦੀ ਵੀ ਲੋੜ ਹੈ, ਮਹਾਰਾਜ ਨੇ ਇਹਨਾਂ ਵਿੱਚ ਆਪਣੀ ਚੇਤਨ ਸੱਤਾ ਪਾਈ ਹੋਈ ਹੈ। ਜਿੰਨੇ ਵੀ ਭਾਵ ਮਹਾਰਾਜ ਜੋਤ ਉਹਦੀ ਹੈ, ਉਹਦੇ ਦੁਆਰੇ ਹੀ ਪ੍ਰਕਾਸ਼ ਹੋ ਰਿਹਾ, ਪਰ ਉਹ ਸੂਰਜ ਨਹੀਂ ਹੈ, ਉਹ ਸੂਰਜਾਂ ਦਾ ਵੀ ਸੂਰਜ ਹੈ। ਨਮੋ ਸੂਰਜ ਸੂਰਜ ਨਮੋ ਚੰਦਰ, ਚੰਦਰ ਨੂੰ ਸੂਰਜ ਨਹੀਂ ਮੰਨਣਾ, ਉਹਨੂੰ ਦੇਵਤਾ ਨਹੀਂ ਮੰਨਣਾ, ਉਹ ਇੱਕ ਤਾਕਤ ਹੈ, ਉਹ ਇੱਕ ਸ਼ਕਤੀ ਹੈ, ਉਹਦਾ ਕੋਈ ਰੂਪ ਰੇਖਾ ਨਹੀਂ ਹੈ, ਉਹਨੂੰ ਮੇਰੀ ਨਮਸਕਾਰ ਕਰਨੀ ਬਣਦੀ ਹੈ। ਮਹਾਰਾਜ ਕਹਿੰਦੇ ਚੇਤਨ ਸੱਤਾ ਜਿਵੇਂ ਸਾਡੇ ਵਿੱਚ ਚੇਤਨ ਸੱਤਾ ਹੈ, ਤੇਵੇਂ ਉਹਨਾਂ ਦੇ ਵਿੱਚ ਮਹਾਰਾਜ ਨੇ ਆਪਣੀ ਜੋਤ ਪ੍ਰਕਾਸ਼ ਪਾਇਆ ਹੋਇਆ।

0: ਦਾਇਆ ਖੇਲ ਸਗਲ
1: ਜਾਗਤ
0: ਜਾਗਤ ਬਸ ਆਹੀ ਦਿਨ ਤੇ ਰਾਤ ਹੈ ਜਿਵੇਂ ਇੱਕ ਦਾਈ ਖਡਾਉਂਦੀ ਹੈ ਬੱਚੇ ਨੂੰ ਘਰ ਵਾਲੇ ਖਡਾਉਂਦੇ ਨੇ ਮਹਾਰਾਜ ਕਹਿੰਦੇ ਇਹਦਾ ਚੋਜ ਹੈ ਇਹੀ ਉਹਦੀ ਚੋਜ ਹੈ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰ ਰਾਤ ਦਿਨ ਮਹਾਰਾਜ ਨੇ

ਫਿਰ ਗੁਰਦੇਵ ਮਹਾਰਾਜ ਨੇ ਪੁਰਬ ਪੈਦਾ ਕਰ ਦਿੱਤੇ, ਤੀਰਥ ਰਚ ਦਿੱਤੇ, ਤੀਰਥਾਂ ਤੇ ਜਾਣਾ। ਮਹਾਰਾਜ ਨੇ ਜਿਵੇਂ ਜਿਵੇਂ ਤੀਰਥ ਰਚੇ ਨੇ ਤਿਵੇਂ ਤਿਵੇਂ ਲੋਕ ਤੀਰਥਾਂ ਤੇ ਜਾਣੇ ਆਰੰਭ ਹੋ ਗਏ। ਪਰ ਮਹਾਰਾਜ ਨੇ ਸਭ ਤੀਰਥਾਂ ਨੂੰ ਰਚ ਕੇ ਤਾਂ ਫਿਰ ਨਾਮ ਦੀ ਮਹਿਮਾ ਕਰ ਦਿੱਤੀ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ ਰਚੇ ਹੋਏ ਪਰਮਾਤਮਾ ਦੇ ਨੇ। ਕੌਣ ਵੱਡਾ? ਮਹਾਰਾਜ ਕਹਿੰਦੇ ਨਾਮ ਵੱਡਾ, ਨਾਮ ਕਰਕੇ

ਜੀ ਕੋਈ ਆਖ ਕਵੇ ਵੀ ਪ੍ਰਮਾਤਮਾ ਇਹਦੇ ਵਰਗਾ ਨਾ ਨਾ ਨਾ ਗੁਰਦੇਵ ਮਹਾਰਾਜ ਕਹਿੰਦੇ ਤੁਧ ਉਹਦੇ ਵਰਗਾ ਹੋਰ ਕੋਈ ਹੋ ਹੀ ਨਹੀਂ ਸਕਦਾ, ਉਹਦੇ ਵਰਗਾ ਕੇਵਲ ਉਹ ਆਪ ਹੀ।

ਹੋ ਸਕਦਾ ਉਹਦਾ ਨਿਵਾਸ ਸੱਚੇ ਤਖਤ ਤੇ ਹੈ ਉਹ ਤਖਤ ਜੁਗੋ ਜੁਗ ਅਟਲ ਹੈ ਬਾਕੀ ਤਖਤ ਡਾਵਾਂ ਡੋਲ ਹੀ ਰਹਿੰਦੇ ਨੇ ਹੁਣ ਵੀ ਗਏ ਹੁਣ ਵੀ ਗਏ।

ਟਲ ਹੈ ਤੇ ਬਾਕੀ ਮਹਾਰਾਜ ਕਹਿੰਦੇ ਆਉਣਾ ਤੇ ਜਾਣਾ, ਜਾਣਾ ਤੇ ਆਉਣਾ, ਆਉਣਾ ਤੇ ਜਾਣਾ। ਉਹ ਸੰਸਾਰ ਦਾ ਚੱਲਦਾ ਰਹਿੰਦਾ, ਉਹਦਾ ਤਖਤ ਕੋਈ ਹਿਲਾ ਨਹੀਂ ਸਕਦਾ। ਉਹਨੂੰ ਕਿਸੇ ਦੀ ਵੋਟਾਂ ਦੀ ਲੋੜ ਨਹੀਂ ਹੈ, ਉਹਨੂੰ ਸਿਲੈਕਸ਼ਨ ਦੀ ਲੋੜ ਨਹੀਂ ਹੈ, ਉਹ ਆਪਣੇ ਆਪ ਤੇ ਆਪ ਹੀ ਰਚਿਆ ਹੋਇਆ ਹੈ। ਧੰਨ ਮੇਰੇ ਸਤਿਗੁਰੂ ਮਹਾਰਾਜ ਨੇ ਅਪਾਰ ਕਿਰਪਾ ਕੀਤੀ ਹੈ, ਅੱਜ ਮਲਾਰ ਦੀ ਵਾਰ ਜਿਹੜੀ ਉਹ ਪ੍ਰਾਰੰਭ ਹੋਈ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਡੇ ਸਾਰਿਆਂ ਦੇ ਹਿਰਦੇ ਵਿੱਚ ਨਾਮ ਦੀ ਦਾਤ ਵਸ ਜਾਵੇ। ਕੇਵਲ ਇੱਕ ਮਿੰਟ ਦਾ ਸਮਾਂ, 30 ਸਕਿੰਟ ਦਾ ਹੀ ਸਮਾਂ ਜੇ ਪਿਆਰ

0: ਗੁਰੂ ਜੀ ਕੀ ਫਤਿਹ।
1: ਆਓ ਸਤਿਕਾਰ ਯੋਗ ਭਾਈ ਸਾਹਿਬ ਜੀ, ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ, ਉਹਨਾਂ ਦਾ ਜਥਾ ਹਾਜ਼ਰ ਹੈ ਬਹੁਤ ਪਿਆਰ ਵਿੱਚ, ਰਸੀਲੀ ਆਵਾਜ਼ ਠਰੰਮੇ ਨਾਲ ਕੀਰਤਨ ਸਰਵਣ ਕਰਾਉਂਦੇ ਨੇ। ਇਸੇ ਤਰ੍ਹਾਂ ਸੱਜ ਕੇ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਂਦੇ ਆਵੇ ਤਾਏ ਸਤਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਭ ਜਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇਂਟ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੂੰ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਕੀ ਕੇਸਾ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਦੇਖ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੰਗੇ ਯੁਗ ਹੋ ਯੁਗ ਅਟਲ ਧਰਮ ਕਾ ਜੈ ਕਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਕਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ ਨਿਮਾਣਿਓ ਕੇ ਮਾਲ ਨਿਤਾਣਿਓ ਕੇ ਤਾੜ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਝ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੋਂ ਸੋਣਾ ਆਈਆਂ ਸੰਗਤਾਂ ਦੀ ਹਾਰੇ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਗੁਰੂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦੇ ਦਰ ਕਰਦੇ ਸੇਵ ਭਾਈ ਦਿਸ਼ਾ ਨਾਗੀਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਵਾਸਤੇ $400 ਮਾਇਆ ਭੇਟਾ ਕਰ ਦੇਣ ਕਿਰਪਾ ਕਰਨੀ ਜੀ ਸੇਵ ਪਰਿਵਾਰ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਹਰਜੀਤ ਸਿੰਘ ਗਰੇਵਾਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਵਾਸਤੇ $50 ਮਾਇਆ ਭੇਟਾ ਕਰ ਦੇਣ ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਭਾਈ ਕੋਨਾਰਕ ਗਿੱਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਵਾਸਤੇ $80 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਭਾਈ ਕਰਨ ਸਾਹਨੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨ ਦਰ ਕਰਦੇ ਸੇਵਕ ਗੁਰਤੇਜ ਸਿੰਘ ਅਟਵਾਲ ਮਹਾਰਾਜ ਜੀ ਨਵਾਂ ਪਿੱਕਾ ਲੈਣ ਦੀ ਖੁਸ਼ੀ ਵਿੱਚ ਆਪ ਜੀ ਦਾ ਧੰਨਵਾਦ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਸੇਵਕ ਪਰਿਵਾਰ ਨੂੰ ਨਵੀਂ ਗੱਡੀ ਸੁਣਨੀ ਬਖਸ਼ਿਸ਼ ਕਰਨੀ ਰਾਹ ਪਿੰਡ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਰਿਵਾਰ ਵੱਲੋਂ ਬਿਰਤ ਮਾਇਆ ਗੁਰੂ ਘਰ ਵਾਸਤੇ ਭੇਟਾ ਕੀਤੀ ਭੇਟਾ ਪ੍ਰਵਾਨ ਕਰਨੀ ਖਜ਼ਾਨੇ ਭਰਪੂਰ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜਿਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਣ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਕਲਗੀ ਸੁਹੈ ਸੋ ਹਮਰੀ ਰੱਖਿਆ ਕਰੇ ਗੁਰ ਕਲਗੀ ਧਰ ਜਗਤੀ ਸੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਭਾਵ ਸੁਹਾਵੇ
1: ਜਾਂ ਤੋ ਤੇਰੇ ਦਿਲ ਦੇ
0: ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜਿਉ ਪਿਆ ਤੋ ਸਰਣੀ
1: ਧਰਨ ਗਗਨ ਨਵ ਖੰਡ ਮਹਿ
0: ਜੋਤ ਸਭ ਰੂਪੀ ਰਹਿਓ ਭਰ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਸਦਰ ਕੁਆਰੇ ਚੌਕੀ ਚੌਗਿਰਦ ਹਮਾਰੇ, ਰਾਮ ਨਾਮਨ ਲਾਗਾ ਜਮ ਜੈ ਕਰ ਭਾਗਾ, ਦਾਦੀ ਤੂੰ ਮੇਰੇ ਸੁਖਦਾਤਾ, ਬੰਧਨਕਾਰ ਤੇਰੇ ਮੰਦਰ ਬਲਪੂਰ ਪੁਰਖ ਵਿਧਾਤਾ, ਰਹਾਉ ਨਾਮ ਪ੍ਰਭ ਅਵਿਨਾਸੀ, ਤਾ ਕੀ ਸੀਵ ਨ ਬਿਰਤੀ ਜਾਸੀ, ਅੰਗ ਤੇਰੇ ਤ੍ਰਿਦਾਸਾ, ਜਪ ਪੂਰਨ ਹੋਈ ਆਸਾ, ਦਿਲਾਵ ਮਹੱਲਾ ਪੰਜਵਾਂ, ਤਾ ਤੀ ਵਾਉਣ ਲੱਗੀ ਪਾਰ ਬ੍ਰਹਮ ਸਰਣਾ, ਕਉ ਬਿਧ ਹਮਾਰੇ ਰਾਮ ਕਾਰ, ਦੁਖ ਲਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਗੁਰਬੰਤ ਬਣਾਈ, ਰਾਮ ਨਾਮ ਔ ਕਰਦੀ ਆਈ, ਕਲ ਬਲਾਈ, ਰਾਖ ਲਈਏ ਤਿਲਕਣ ਹਾਰ, ਸਭ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭੈ ਸਹਾਈ ਸਲੋਕ, ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਾ ਛੁਟੈ ਨਿਤ ਜਾਇਓ ਦੂਤ, ਮਨ ਵੋ ਚਿਤ ਵੋ ਚਿਤ ਨਿਤਮ ਕਰੋਟ ਨੀਤ, ਹਰ ਕੀਰਤਨ ਕਾ ਆਹ ਲੋਹਾ ਜੋ ਨਾਨਕ, ਸੁਹਿਲਾਰਾ ਗੋੜੀ ਦੀਪੀ ਮਹੱਲਾ ਪਹਿਲਾ, ਜੈ ਕਰਕੇ ਕਰ ਕਿਆ ਕਰਕੇ ਕਾ ਹੋਈ ਵਿਚਾਰੋ, ਇਤ ਘਰ ਗਾਵ ਹੋ ਸੋਹਿਲਾ, ਸਿਮਰੋ ਸਿਰਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੁਹਿਲੇ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀਣੇ ਸੰਭਾਲੀਅਮ ਦੇਖੇ ਕਾ ਦੇਵਣਹਾਰ, ਫਿਰਦਾਨੇ ਕੀਮਤ ਨਾ ਹੋਵੇ ਜਿਸਦਾ ਤੇ ਤੁਮ ਸੁਮਾਰ, ਸਮਤ ਸਾਹ ਲਿਖਿਆ ਮਿਲ ਕਿਰਪਾ ਹੋ ਤੇਲ, ਦਿਓ ਸਜਣ ਆ ਸੀਸੜੀਆ, ਜਿਉ ਹੋਵੈ ਸਾਹ ਸੁਮੇਲ, ਘਰ ਕਰੇ ਹੋ ਪਹੁੰਚਾ, ਸਦੜੇ ਨਿਤ ਪਵਨ ਸਦਨ ਹਾਰਾ, ਸਿਮਰਿਆ ਨਾਨ ਸੇ ਬਹਿ ਅਵਨ, ਰਾਗ ਅਸਾ ਮਹੱਲਾ ਪਹਿਲਾ, ਛੈ ਘਰ ਛੈ ਗੁਰ ਛੈ ਉਪਦੇਸ਼ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੁਹ ਰਹਾ, ਵਿਸ਼ਵੇ ਚਸਿਆ ਕਰਿਆ ਪਹਿਰਾ, ਤਿਥੀ ਵਾਰੀ ਮਹਾ ਹੋਆ, ਸੂਰਜੇ ਕੋਰਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਰਾਜਨਾਸੀ ਮਹੱਲਾ ਪਹਿਲਾ, ਗਗਨ ਮੈਂ ਖਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਇ ਫੂਲ ਅੰਤ ਜੋਤੀ, ਕੈਸੀ ਆਰਤੀ ਹੋਈ ਭਾਵ ਖੰਡਨਾ ਤੇਰੀ ਆਰਤੀ, ਸਤ ਵਜਨ ਭੇਜੀ ਰਹਾਓ, ਸਹਿਜ ਕਮ ਨੈ ਨਨ ਨੈਨ ਹੈ ਤੋਹੇ ਕੋ, ਸਹਿ ਸਮੂਲ ਨਨਾ ਏਕ ਤੋਹੀ, ਸਹਿ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿ ਸਭ ਗੰਧ ਤੇ ਚਲ ਚਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵ ਹੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰਨ ਲੋਕ ਮਨੋ, ਆਣ ਬਿਨ ਮੋਹੇ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਨ ਕੋ, ਹੋਏ ਜਾਤੇ ਤ੍ਰਿਣਾ ਵਾਸਾ, ਰਾ ਗੋੜੀ ਪੂਰੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖ ਲਿਖੇ ਗੁਰ ਪਾਇਆ, ਮਨ ਹਰ ਲਹੁ ਮੰਗਲ ਮੰਦਾ ਹੇ, ਕਲ ਸਾਧੂ ਜਲੀ ਵੱਡਾ ਹੇ, ਰਹਾਓ ਸਾਚਤ ਹਰ ਰਸ ਸਾਧ ਨ ਜਾਣਿਆ, ਤਿੰਨ ਅੰਤਰ ਹੋ ਮੈਂ ਕੰਡਾ ਹੀ, ਜਿਉਂ ਜਿਉਂ ਚਲੈ ਚੁਬੈ ਜਮਕਾਲ ਸਹਿ ਸਿਰ ਪਿੰਡਾ ਹੀ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਾਵ ਖੰਡਾ ਹੀ, ਆਗਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋ ਖੰਡ ਬ੍ਰਹਿਮੰਡਾ ਹੀ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮ ਹੀ ਸੁਖ ਮੰਡਾ ਹੈ, ਰਾਗ ਗੋੜੀ ਪੂਰੀ ਮਹੱਲਾ ਪੰਜਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਕਹਿਣ ਕੀ ਵੇਲਾ, ਇਹਾਂ ਖਾੜ ਚਲੋ ਹਰ ਰਾਹ, ਆ ਗਏ ਬਸੇ ਸੁਹੇਲਾ, ਔਧ ਘਟੈ ਦਿਨ ਸੁਰੈ ਨਾਰੀ, ਮਨ ਗੁਰਮਿਲ ਕਾ ਸਵਾਰੀ ਰਹਾ, ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆ ਵੈ ਹੋ ਰਸ,
अकथ कथा तिन जानी, जा को आई सोई बिहाज हो।

ਨਾਨਕ ਹੁਣ ਸੰਗ ਮੋਹਿ ਉਧਾਰੂ। ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਗਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਬਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ

ਜਹ ਮਾਤ ਪਿਤਾ ਸੁਤਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ। ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ। ਅਨਿਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋੜੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸ਼ਤਰੈ। ਅਨਿਕ ਮਾਇਆ ਰੰਗ ਤਿਕ ਨ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ। ਜਿਹ ਮਾਰ ਗਿਹੁ ਜਾਤੇ ਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਹੈ ਪਾਰ ਪਰਾਹੀ। ਅਨਿਕ ਵਿਘਨ ਜਹ ਆਏ ਸੁੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ।

ਨਾਮ ਹਰ ਕਾ ਨਾਮ ਦਾਸ ਕੀਊਟ, ਹਰ ਕੈ ਨਾਮ ਉਦਰੇ ਜਨਕੂਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮੰਤਨ ਰੰਗ ਰੱਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੈ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੁਆ ਪ੍ਰਭਦੀਨਾ, ਹਰ ਹਰ ਜਨ ਕੈ ਉਠ ਸੁਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤਿਓ ਹਰ ਕੋ ਨਾਮ ਕਾਮ ਧੇਨ, ਹਰ ਹਰ ਗੁਣ ਗਾਮ ਸਭ ਤੇ ਉੱਤਮ, ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨ ਹੋਇ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ, ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ, ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਘਟ ਸ਼ਾਸਤਰ ਸਿਮਰਤ ਵਿਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸੁਗਲ ਤਿਆਗ ਬਨ ਮੱਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਕਬਾਰ, ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀ ਸਿਰ ਥੀਵੈ, ਅਗਨ ਵਾਹੇ ਹੋਮਤ ਪ੍ਰਾਣ, ਕਨਿਕ ਸੁਹੈ ਵਰ ਭੂਮਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧ, ਨਿਮਕ ਨਿਮਕ ਕਰ ਸਰੀਰ ਕਟਾਵੈ, ਤਾਉ ਭੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ, ਮਨ ਕਾਮਨਾ ਤੀਰ ਦੇ ਛੁਟੈ, ਗਰਭ ਗੁਮਾਨ ਮਨ ਤੇ ਹੁਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨ ਵਿਖਿਆ ਟਰੈ, ਜਲ ਧੋਵੈ ਬਹੁ ਦੇ ਅਨੀਤ, ਸੁਧ ਕਾ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁਮੂਚ, ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਨਿਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ, ਭੇਖ ਅਨੇਕ ਅਗਨਿ ਬੁਝੈ, ਕੋਟ ਉਪਾਵ ਦਰਗਹਿ ਨਹੀਂ ਸਿਜੈ, ਝੂਠ ਸੁਨਾਹੀ ਉਪਿਆਲ, ਮੋਹਿ ਵਿਆਪੈ ਮਾਇਆ ਜਾਲ, ਅਵਰ ਕਰ ਤੂ ਸਗਲੀ ਜਮਡਾਨੈ, ਗੋਵਿੰਦ ਭਜਨ ਬਿਨ ਤਿੰਨੀ ਮਾਨੈ, ਹਰ ਕਾ ਨਾਮ ਜਪ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ।

ਸੁਚੀਆ ਤੇ ਸੁਚੀਤ ਰੱਖ, ਨਾਨਕ ਨਿਭਹੀ ਨਾਲ ਅਸਟਬਰੀ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿੰਤੂ ਸਾਧ ਸੁਆਰ ਸੀ ਗਾਰਿਆ, ਗਰਭਗਨ ਮੈਂ ਜਿਨੇ ਉਭਾਰਿਆ। ਬਾਰ ਵਿਵਸਥਾ ਤੁਜੈ ਪਿਆਰ, ਦੂਧ ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਲੇਹੁ ਤਉ ਨਾਨਕ ਸੀਜੈ। ਜੇ ਪ੍ਰਸਾਦ ਧਾਰੂ ਪਰ ਸੁਖ ਬਸੈ, ਸੁਤ ਭਰਾਤ ਮੀਤ ਬਣਤਾ ਸੰਗ ਹਸੈ,

ਸਾ ਦੀਨੇ ਹਸਤ ਪਾਵ ਕਰ ਨੇਤਰਸਨਾ ਤਿਸੈ ਤਿਆਗਵਰ ਸੰਗਰਚਨਾ ਐਸੇ ਜੋਗ ਮੁੜੰਦ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤਿਸਿਉ ਪ੍ਰੀਤ ਨ ਕਰੈ ਗਵਾਰ ਜਾਕੀ ਸੇਵਾ ਨਮ ਨਿਦ ਪਾਵੈ ਤਾਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾਕੂ ਅੰਧਾ ਜਾਣਤ ਦੂਰੇ ਜਾਕੀ ਟਹਿਲ ਪਾਵੈ ਦਰਗਹਿ ਮਾਨ ਤਿਸੈ ਬਿਸਾਰੈ ਮੁਗਧ ਜਾਨ ਸਦਾ ਸਦੈ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮੱਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਤ ਕੂਪ ਮੈਂ ਪਤਿਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੀਂ

ਸਾਧ ਸੇਵਾ ਵਡਭਾਗੀ ਪਾਈ ਹੈ, ਸਾਧ ਸੰਗ ਹਰ ਕੀਰਤਨ ਗਾਈ ਹੈ, ਨਿਰਵਿਘਨਤੇ ਸਾਧੂ ਰਾਖੈ, ਹਰ ਗੁਣ ਗਾਇ ਅੰਮ੍ਰਿਤ ਰਚਾ ਕੈ, ਉੱਠ ਗਈ ਸੰਤੈ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕਉ ਜੀਵਾਲਨ ਹਾਰ, ਭੁੱਖੇ ਕੋ ਦੇਵਤਾ ਧਾਰ, ਸਰਵ ਨਿਦਾਨ ਜਾਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕੀ ਤਿਸ ਕਉ ਕਰਨੈ ਜੋਗ, ਤਿਸ ਬਿੰਦੂ ਸਰ ਹੋਵਾ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤਿਉ ਚ ਨਿਰਮਲੇ ਕਰਨੀ, ਕਰ ਕਿਰਪਾ ਜਿਸ ਕਉ ਨਾਮ ਦੀਆ, ਨਾਨਕ ਸੋਜਨ ਨਿਰਮਲ ਥੀਆ, ਜਾ ਕੈ ਮਨ ਗੁਰ ਕੀ ਪ੍ਰਤੀ, ਤਿਸ ਜਨੇ ਆਵੈ ਹਰ ਪ੍ਰਭਚੀਤ, ਭਗਤ ਭਗਤ ਸੁਣੀਐ ਤਿਉ ਲੋਇ, ਜਾ ਕੈ ਹਿਰਦੇ ਕੋਇ, ਸਚ ਕਰਨੀ ਸਚਤਾ ਕੀ ਰਹਿ, ਸਚ ਹਿਰਦੈ ਸਤ ਮੁਖੈ, ਸਚਿ ਸਚ ਆਯਾਕਾਰ, ਸਚ ਵਰਤੈ ਸਚਾ ਪਾਸਾਰ, ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋਜਨ ਸਚ ਸੁਮਾਤਾ, ਸਲੋਕ ਰੂਪ ਨਰੇਕ ਨ ਰੰਗ ਕਿਚ, ਤੇ ਗੁਣ ਤੇ ਪ੍ਰਭਿੰਨ ਤਿਸੈ ਬੁਝਾਈ, ਨਾਨਕਾ ਜਿਸ ਹੋਵੈ ਸੋ ਪ੍ਰਸਾਨਸਪਦੀ, ਅਵਨਾਸੀ ਭ੍ਰਮਨ ਮੈਂ ਰਾਖ, ਮਾਨੁ ਕੀ ਤੂੰ ਪ੍ਰੀ ਤਿਆਗ, ਜਿਸ ਤੇ ਪਰੈ ਨਾਹੀ ਕਿਛ ਕੋਈ, ਸਰਵ ਨਿਰੰਤਰ ਏਕੋ ਸੋਇ, ਆਪੇ ਬਿਨ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸੰਦ, ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਮਨ ਹਿਉ ਨਰਾਉ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋ, ਹਰਨ ਭਰਨ ਜਾ ਕਾ ਨਿਤਰ ਫੋਰ, ਤਿਸ ਕਾ ਮੰਤਰ ਨ ਜਾਣੈ ਹੋਰ, ਅਨੰਤ ਰੂ ਮੰਗਲ ਸੱਜਾ ਕੈ, ਸਰਬ ਥੋਕ ਸੁਣੀਐ ਕਰਤਾ ਕੈ, ਰਾਜ ਮੈਂ ਰਾਜ, ਯੁਗ ਮੈਂ ਜੋਗੀ, ਤਪ ਮੈਂ ਤਪਿਸਤਰ, ਗ੍ਰਿਸਤ ਮੈਂ ਭੋਗੀ, ਧਿਆਇ ਧਿਆਇ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਗਿਨ ਅੰਤ ਨਾ ਪਾਇਆ, ਜਾ ਕੀ ਲੀਲਾ ਕੀਮਤ ਨਾਹੀ, ਸਗਲ ਦੇਵ ਹਾਰੇ ਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪੁਰੋਈ ਆਪਣਾ ਸੂਤ, ਸਮਤ ਗਿਆਨ ਧਿਆਨ ਜਿਨ ਦੇ, ਜਿਨ ਦਾਸ ਨਾਮ ਧਿਆਵੈ, ਸੇ ਤਿਉ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੈ ਫਿਰਿਆਵੈ ਜਾਏ, ਊਚ ਨੀਚ ਕੇ ਸਥਾਨ ਜੈਸਾ ਜਨਾ ਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇ ਕਰੇ ਇੱਕ ਰੰਗ, ਨਾਨਾ ਵਿਦਕਿਨੋ ਵਿਸਥਾਰ, ਪ੍ਰਭ ਅਵਿਨਾਸੀ ਇੱਕ ਅੰਕਾਰ, ਨਾਨਾ ਚਲਤ ਕਰੇ ਖਿਨ ਮਾਹੇ, ਪੂਰੇ ਪੂਰਨ ਸਭ ਠਾਏ, ਨਾਨਾ ਵਿਦਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗੁਦਰੇ ਸੁਨ ਸ਼ਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ, ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤਪੁਰਖ ਸਮਾਹੀ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਈ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਪਦੇ, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼, ਸਤ ਨਿਰਤ ਬੁਝੈ ਜੇ ਕੋਏ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕੀ ਹੈ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੇ ਸਿਰ ਸੋ ਕਰਨੈ ਹਾਰ, ਹਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀਮਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਹੋਏ ਦਾਤੇ ਦੁਖ ਘਟ ਨਹਾਰ, ਜਾ ਕੈ ਸੰਗ ਤਰੈ ਸੰਸਾਰ, ਜਨਕਾ ਸੇਵਕ ਸੋਵਟ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤਿਆਵਨ ਹਾਰ, ਆਪ ਸਤ ਸਤ ਸਵਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਕਤਾ, ਸੁਰਤ ਸਤ ਸਤ ਜਾਂ ਸੁਣਤਾ, ਬੁਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਮ ਤਿਨ ਮੂਲ ਪਛਾਣਿਆ, ਜਾ ਕੇ ਹਿਰਦੈ ਵਿਸ਼ਵਾਸ ਪ੍ਰਵਿਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਹੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਏ ਸਮਾਨਾ, ਬਸ ਮਾਏ ਲਈ ਬਸ ਗੜਾਈ, ਤਾਕੋ ਭਿੰਨਾ ਕਹਿ ਨਾ ਜਾਈ, ਪੂਜੈ ਪੂਜਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਧ ਸਾਧ ਸੰਭਾਰੈ, ਆਪਣੇ ਜਨਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰੱਖੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਤ ਰੱਖੈ, ਤਾਂ ਕੀ ਗਤਮਿਤ ਕੋਈ ਨ ਲੱਖੈ,
प्रभु के सेवकों को न पहुंचे, प्रभु के सेवकों से उचे जो प्रभु अपनी सेवा लाया।

ਹਰ ਹਰ ਨਾਮ ਕਮਾਵਨਾ। ਨਾਨਕ ਇਹ ਧਨ ਸਾਰ ਅਸ਼ਟਪਦੀ, ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਅਵਰ ਉਪਾਵ ਸਮੀਤ ਵਿਸਾਰਹੁ, ਚਰਨ ਕਮਲ ਮੈਂ ਉਰਤਾਰੂ, ਕਰਨ ਕਾਰਨ ਸੁਪ੍ਰਭ ਸਮਰਥ, ਦ੍ਰਿੜ ਕਰ ਗਹੁ ਨਾਮ ਹਰਵਥ।

ਜਾਹੀ। ਜਿਸ ਧਨ ਕਉ ਚਾਰ ਕੁੰਟ ਉੱਠਤਾ ਵਹਿ, ਸੋ ਤੁਹਾਨੂੰ ਹਰ ਸੇਵਾ ਤੇ ਪਾਵ ਹੈ। ਜੇ ਸੁਖ ਕਉ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ। ਅਨਿਕ ਉਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਖਦਲਾਏ। ਸਰਮ ਨਿਦਾਨ ਵੈ ਹਰ ਨਾਮ ਨਿਦਾਨ, ਜਪ ਨਾਨਕ ਦਰਗਹਿ ਪਰਵਾਨ। ਮਨ ਪ੍ਰਬੁੱਧ ਹਰ ਕਹਿ ਨਾਏ, ਦਾ ਜਿਸ ਧਾਵ ਤਾ ਬੈਠਾਏ। ਤਾ ਕੋ ਬਿਗਨ ਨ ਲਾਗੈ ਕੋਈ, ਜਾ ਕੈ ਹਿਰਦੈ ਬਸੈ ਹਰ ਸੋਏ। ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਪਾਉ ਬਿਨਸੈ ਪੂਰਨ ਹੋਏ ਆਸੁ, ਭਗਤ ਪਾਇਆ ਤੁਮ ਪ੍ਰਗਾਸ। ਤਿਤ ਕਰ ਜਾਏ ਬਸੈ ਬਿਨਾਸੀ, ਕਉ ਨਾਨਕ ਕਾਟੀ ਜਮ ਪਾਸੀ। ਤਤ ਵਿਚਾਰ ਕਹਿ ਜਿਨ ਸਾਚਾ, ਜਿਨ ਮਰੈ ਸੋ ਕਾਚੂ ਕਾਚਾ। ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਇਉਂ ਰਤਨ ਜਨਮ ਕਾ ਹੋਏ ਆਧਾਰ, ਹਰ ਹਰ ਸਿਮਰ ਪ੍ਰਾਣ ਆਧਾਰ। ਅਨਿਕ ਪਾਵ ਨ ਛੁਟਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ। ਹਰ ਕੀ ਭਗਤ ਕਰੂ ਮਨ ਲਾਏ, ਮਨ ਵੰਚਿਤ ਨਾਨਕ ਫਲ ਪਾਏ। ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ। ਸੁਤ ਮੀਤ ਕੁਟੰਬਰ ਬਨਤਾ, ਇੰਤੇ ਕਹੋ ਤੁਮ ਕਵਨ ਸੁਨਾਤਾ। ਰਾਜ ਰੰਗ ਮਾਇਆ ਵਿਸਤਾਰ, ਇੰਤੇ ਕਹੋ ਕਵਨ ਛੁਟਕਾਰ। ਅਸ ਹਸਤੀ ਰਥ ਸਵਾਰੀ, ਝੂਠਾ ਡੰਫ ਝੂਠ ਪਾਸਾਰੀ। ਜਿੰਦੀ ਏ ਤਿਸ ਬੁਝੈ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ। ਗੁਰ ਕੀ ਮਤੂ ਲੇ ਇਆਨੇ, ਭਗਤ ਬਿਨਾ ਬੋਡੂ ਬੇਸਿਆਨੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੂ ਚੀਤ। ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਆਪ ਜਪੋ ਅਵਰਾ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਵੋ। ਸਾਰ ਪੂਛਤ ਹਰ ਕੋ ਨਾਉ, ਸਹਿ ਸੁਭਾਇ ਨਾਨਕ ਗੁਣ ਗਾਓ। ਗੁਣ ਗਾਵਤ ਤੇਰੀ ਉਤਰ ਸੁਮੈਲ, ਬਿਨ ਸੁਜਾਏ ਹੋਮੈ ਬਿਖ ਫੈਲ। ਉਹੇ ਅਚਿੰਤ ਵਸੈ ਸੁਖ ਨਾਲ, ਸਾਸ ਗ੍ਰਾਸ ਰਨਾਮ ਸੰਭਾਲ। ਚਾੜ ਸਿਆਨਪ ਸਗਲੀ ਮਨਾ, ਸਾਧ ਸੰਗ ਪਾਵੈ ਸਚ ਧਨਾ। ਹਰ ਪੂੰਜੀ ਸੱਚ ਕਰੋ ਬਿਹਾਰ, ਇਹਾਂ ਸੁਖ ਦਰਗਹਿ ਜੈਕਾਰ। ਸਰਬ ਨਿਰੰਤਰ ਏਕੋ ਦੇਖ, ਕਉ ਨਾਨਕ ਜਾ ਕੈ ਮਸਤਕ ਲੇਖ। ਏਕੋ ਜਪ ਏਕੋ ਸਾਲਾ, ਏਕ ਸਿਮਰ ਏਕੋ ਮਨ ਆਹੇ। ਏਕ ਸਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰਿ ਆਪ, ਪੂਰਨ ਪੂਰੇ ਹੋ ਪ੍ਰਭਿਆਪ। ਅਨਿਕ ਵਿਸਤਾਰ ਏਕ ਤੇ ਭਈ, ਰਾਤ ਪ੍ਰਾਛਿਤ ਗਏ ਮੰਤਨ ਅੰਤਰ। ਏਕ ਪ੍ਰਭਰਾਤਾ ਗੁਰਪ੍ਰਸਾਦ, ਨਾਨਕ ਇੱਕ ਜਾਤਾ ਸਲੋਕ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ ਅਸ਼ਟਪਦੀ। ਜਾਚਕ ਜਨ ਜਾਚੈ ਪ੍ਰਵਦਾਨ, ਕਰ ਕਿਰਪਾ ਦੇਵੋ ਹਰ ਨਾਮ। ਸਾਜਨਾ ਕੀ ਮਾਂਗੋ ਧੂਰ, ਪਾਰ ਬ੍ਰਹਮਿ ਸਰਦਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ। ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੂ ਪ੍ਰਭ ਕੀ ਨਿਤਨੀਤ। ਏਕੋ ਟਿਕੋ ਆਧਾਰ, ਨਾਨਕ ਮਾਂਗੈ ਨਾਮ ਪ੍ਰਭ ਸਾਰ। ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰਸ ਪਾਵੈ ਬਿਰਲਾ ਕੋਏ। ਜਿਨ ਚਾਖਿਆ ਸੀ ਜਨ ਤ੍ਰਿਪਤਾਨੀ, ਪੂਰਨ ਪੁਰਖ ਨਹੀਂ ਡੋਲਾਨੀ। ਸੁ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ। ਪਰੇ ਸਰਨਾਨ ਸਭ ਤਿਆਗ, ਅੰਤਰ ਪ੍ਰਕਾਸ਼ਨ ਦੀਨ ਵਿਲਾਗ। ਵਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀ ਨੂੰ ਸਦਾ ਨਿਹਾਲ। ਬੰਧਨ ਕਾਟ ਮੁਕ ਜਨ ਭਇਆ, ਜਨ ਮਰਨ ਦੁਖ ਭ੍ਰਮ ਗਇਆ। ਇਛਪੁੰਨੀ ਸਰਧਾ ਸਭ ਪੂਰੀ, ਰਵ ਰਿਆ ਸਤਸੰਗ ਰਜੂਰੀ। ਜਿਸ ਕਾ ਸਤਿ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੁਖ ਬਿਸਰੈ ਜੇ ਘਾਲ ਨਾ ਪਾਲੈ, ਸੁਖ ਕਿਉਂ ਬਿਸਰੈ ਜੇ ਕੀ ਆ ਜਾਣੈ। ਸੁਖ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੁਖ ਕਿਉਂ ਬਿਸਰੈ ਜੇ ਜੀਵਨ ਜੀਆ। ਸੁਖ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ, ਗੁਰ ਪ੍ਰਸਾਦ ਕੋ ਬਿਰਲਾ ਲਖੈ। ਸੁਖ ਕਿਉਂ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ। ਗੁਰਪੂਰਤ ਅਤੇ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਏ ਕਾਮ, ਅੰਤਿਆਗ ਜਪੋ ਹਰ ਨਾਮ। ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਵਰੈ ਨਾਮ ਜਪਾਵੋ। ਭਗਤ ਪਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸੀ ਚਾਰ।
सर्व कल्याण सुख निज नामो गुरु जात पाए विश्राम सगल दुख का होत नास नानक नाम जपो गुण तासु उपजी प्रीत प्रेम रस चाओ मंतन अंतर ही सुआउ नेत्रोपेक दर सुख होए मन विकसै साध चरण तो होए भक्त जना कै मंतन रंग बिरला को पावे संग एक बर दीजै करमया गुरु प्रसाद नाम जप लया ताकि उपमा कही न जाए नानक रया सर्व समाए प्रभु संदीन दयाल भगत वचन सदा कृपाल अनाथ नाथ गोविंद गोपाल सर्व कटा कर्त प्रतपाल आद गुर कारण करतारु भगत जना की प्राण धार जो जो जपै सो होए पनीत भगत पाए लावे मन हीत हम निर्गुण यार नीचे जान नानक तुमरी शरण पुरख भगवान सर्व वैकुंठ मुक्त मुख पाए निमख हर के गुण गाए अनिक राज भोग बढ़ियाई हर के नाम की कथा मन पाई वो भोजन का पर संगीत रसना जपती हर हर नीत भली सो करनी शोभा तनवंत हृदय बसे पूर्ण गुरमंत सास प्रभु देहो निवास सर्व सुख नानक प्रगास लोक सार गुण निर्गुण निरंकार सुन समाधि आप आपन किया नानका आपे ही फिर जाप अष्टपदि जब कार्य कछ न दृष्टिता पापुन तब कहते होता जब तारे अपन जब तारी अपन सुन समाद तब बैर विरोध के संकमाद जब इसका वर्ण चिन्ह जापत तब हर्क शोको किसे व्यापत जब अपन आपा पार ब्रह्म तब मोका किसोपत परम अपन खेला वरती जा नान करने हार न दूजा जब हो प्रभ केवल तनी तब बंद मुक्त को किसको गनी जब एक हरगम पारा तब नरक सुर को कौन उतारा जब निर्गुण प्रभ सैब सुबाई तब शिव शक्त कहो कित ठाए जब आप है आप अपनी ज्योतर है तब कवन निडार कवन कत डरे अपन चलताप करने हार नानक ठाकुर अगम अपार अविनाशी सुख अपने आसन तह जन्म मरण कहो कहा विनाशन जब पूर्ण करता प्रभु सोए तब जम की त्रास कहो कि सोए जब अभिगत गोचर प्रवेका तब चित्रगुप्त किच पूछ तलेखा जब नाथ निरंजन गोचर गादे तब कौन छुट्टे कौन बंधन बाधे अपना पापियो चर जा नानक अपन रूप पापियो पर जा जह निर्मल पुरख पुरख पत होता तह बिन मैल कहो क्या तोता जह निरंजन निरंकार निर्वाण तह कौन कौमान कौन अभिमान जय स्वरूप केवल जगदीश तय चल छिदर लगत को कीस जय जो स्वरूपी जो संसुमावै तय किस भूकवन तृप्तावै करन करावन करन हार नान करते का नाहि संवार जब अपनी सुबापन संग बनाई तब कवन माए बाप मित्र सुत भाई जय सर्व कलाया पै प्रवीन तै बेस कतेब कहा कुचीन जब अपना पापुर तारे तो सगन अपसगन कहा विचारे जय अपन ऊच अपन अपनीरा तै कौन ठाकुर कौन कही है चीरा बिस्मन बिस्म रहे बिस्माद नानक अपनी गत जानो आप जया चल छेद भेद समाया वहां किसे व्यापत माया पुस्कुआ पया देश त्यो गुण का ना ही प्रवेश जय कह एक भगवंता तै कौन चिंत किस लाग चिंता जय अपना पाप त्यारा तै कौन कतै कौन सुन नहारा बहु बयान तूच ते उचा नानक पुस्कुआ पै पहुंचा जया प्रचो प्रपंच कारु त्यो गुण मैं किन्नु विस्तारु पापुन ते पई कहावत को नरक को सुर्ग बंछावत आल जाल माया जंजाल हम मै मोह परम पै पार दुख सुख मान अपमान अनेक प्रकार की उपख्यान अपन खेल आप कर देख खेल संकोच तो नानक कह जय अभिगत भगत है आप जय पसरै पासार संत प्रताप दुहू पाका आपे तनी उनकी शोभा उन्हों बनी आप है कौत कर आनंद चोज आप है रस भोगन निर्जोग जिस पावे तिस अपना इलावे जिस पावे तिस खेल खिलावे।

ਨਾਨਕੇ ਕੋ ਪਸਰਿਆ ਦੂਜਾ ਕਹਿ ਦਸਤਾਰ ਉਸਤਪਦੀ ਆਪ ਕਥੈ ਆਪ ਸੁਣਨੇ ਹਾਰ ਆਪਹਿ ਇੱਕ ਆਪ ਵਿਸਤਾਰ ਜਾਤਿ ਸੁਭਾਵੈ ਤਾਂ ਸ੍ਰਿਸ਼ਟ ਉਪਾਈ ਆਪਣੇ ਭਾਣੇ ਲੈ ਸੁਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕਉ ਪ੍ਰਭ ਜੀਉ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂਆ ਜਿਸ ਮਨੁ ਵਿਸਾਰੈ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਇਕ ਨਿਰੰਜਨ ਰਾਏ ਜੀ ਕੀ ਜੁਗਤ ਚਾਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਪਾਰੂ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰਹੇ ਦਿਆਲ ਸਭ ਉਪਰ ਉਵਤ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਾਮੀ ਰਹੁ ਬਿਆਪ ਪ੍ਰਤਪਾਲੈ ਜੀਨ ਬਹੁ ਭਾਤ ਜੋ ਜੋ ਰਚਿਓ ਸੋ ਤਿਸਹਿ ਤਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ

ਗਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਵਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਇਕਸ ਘਟ ਮਾਹੀ ਅਨਿਕ ਰੰਗ ਨਾਨਾ ਦਿਸ਼ਟਾਹੀ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ਼ ਕਾ ਵਿਸਰਾਮ ਸੁਨ ਸਮਾਧਨ ਹਤੈ ਨਾਗ ਕਹਿ ਨਾ ਜਾਈ ਚਰਚ ਬਿਸਮਾਗ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੀ ਚਾਰ ਕੁੰਡ ਦਾ ਦਿਸੇ ਸਮਾਹੇ ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਇਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਨਾ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਤਾਰ ਤਿਸ ਭਾਵੈ ਤਾਂ ਏਕੰਕਾਰ ਅਨਿਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪਾ ਭਰਪੂਰ ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤਾਵਰਤਾਰਾ ਸਰਵ ਨੈਨ ਆਪੇਖਨਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਨਾ ਆਵਣ ਜਾਨੀ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਦ ਅਲਿਪਤੋ ਰਹਿ ਜੋ ਕਿਛ ਕਹਿਣਾ ਸੁ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲੈ ਸੁਮਾਏ ਇਸ ਤੇ ਹੋਏ ਸੁਨਾਹੀ ਬੁਰਾ ਓਰੈ ਕਹੋ ਕਿਨੈ ਕਛ ਕਰਾ ਆਪ ਭਲਾ ਕਰਤੂ ਤਤ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾ ਚੋਤ ਪੋਤ ਆਪਣ ਸੰਗਰਾਜ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਕਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਕਿਉ ਜਾਣ ਜੋ ਜਾਣੈ ਤਿਸ ਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਖ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹ ਸੁਭਾਉ ਜਨ ਕਹਿ ਸਮਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤਿਆ ਗੁਰ ਤਰੰਗ ਸੰਤ ਜਿਨਾ ਕੀ ਧੂਰ ਮਨ ਮੰਗ ਵਾਪ ਚੂੜ ਬੇਨਤੀ ਕਰੋ ਸਾ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰਲੇਹੁ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਕੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਰਮਾਨੰਦ

ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਹਿ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲੇ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਤੇ ਨਾਨਕ ਕੁਦਰੇ ਤਿਨ ਕੈ ਸਾਥੇ

ਮਾਤਾ ਸਿੰਘ ਲੈ ਨੂੰ ਸੁਖ ਪ੍ਰਸੰਨ ਪਹੇ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਆਲਜੀ ਲਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਣ ਰਸਨਾ ਕਹਤੇ ਕਰ ਪ੍ਰਸਾਦ ਆਇਆ ਪ੍ਰਭ ਧਾਰੀ ਨਾਨਕ ਨਿਭੇ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੁਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਸਥਾਨ ਬਾਹਰ ਨਾ ਹੋਵੇ ਆਵਣ ਜਾਨ ਹਰ ਧਨ ਖਾਟ ਚ ਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੁਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਭਨੀ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੂਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਆਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਭ ਦੇਹੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਭੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ।

ਜਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਪਰਨ ਹੈ, ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਝ ਹੈ, ਅਸੂਝ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਭ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਭਰਮ ਹੈ, ਅਜੀਤ ਹੈ, ਅਪੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਯਾਤ ਛੰਦ। ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਪੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗੌਣੇ, ਨਮੋ ਸਰਬ ਭਾਉਣੇ, ਅਨੰਗੀ ਅਨਾਥੇ, ਨਰਸੰਗੀ ਪਰਮਾਤੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ, ਸਮਸਤੀ ਬੇਭੂਤੇ ਕਲੰਕੰ ਬਿਨਾ ਨੇਕਲੰਕੀ ਸਰੂਪੇ, ਨਮੋ ਰਾਜ ਰਜਵੇਸ਼ਵਰੰ ਪਰਮ ਰੂਪੇ, ਨਮੋ ਜੋਗ ਜੁਗਵੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਜਵੇਸ਼ਵਰੰ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੁਗਵੇਸ਼ਵਰੰ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹਸਾਹੰ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸੰ ਇਸ਼ਨਾਨ, ਨਮੋ ਮੰਤ੍ਰ ਮੰਤ੍ਰੰ, ਨਮੋ ਯੰਤ੍ਰ ਯੰਤ੍ਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤ੍ਰ ਤੰਤ੍ਰੰ, ਸਦਾ ਸੱਚਦਾਨੰਦ ਸਰਵੰ ਪ੍ਰਣਾਸੀ, ਅਨੂਪੇ ਅਰੂਪੇ ਸਮਸਤ ਨਿਵਾਸੀ, ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ, ਅਧੋ ਉਰਗਾਰਧੰ ਅਗੰ ਓਘਰਤਾ, ਪਰੰ ਪਰਮ ਪਰਮੇਸ਼ਵਰੰ ਪੁਰੋਸ਼ ਪਾਲੰ, ਸਦਾ ਸਰਬਦਾ ਸਿੱਧ ਦਾਤਾ ਦਯਾਲੰ, ਅਸ਼ੇਦੀ ਅਭੇਦੀ ਅਨਾਮੰ ਅਕਾਮੰ, ਸਮਸਤ ਪਰਾਜੀ ਸਮਸਤਾਮੰ, ਤੇਰਾ ਜੋਰ ਚਾਚਰੀ ਛੰਦ, ਜਲੇ ਹੈ ਥਲੇ ਹੈ, ਅਪੀਤ ਹੈ ਅਪੇ ਹੈ, ਪ੍ਰਭੂ ਹੈ ਅਜੂ ਹੈ, ਆਦੇਸ਼ ਹੈ ਅਪੇਸ਼ ਹੈ, ਭੁਜੰਗ ਪ੍ਰਯਾਤ ਛੰਦ, ਅਗਾਧੇ ਅਬਾਧੇ ਆਨੰਦੀ ਸਰੂਪੇ, ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮਸਤਵੰ ਨਿਰਨਾਥੇ, ਨਮਸਤਵੰ ਪ੍ਰਮਾਥੇ, ਨਮਸਤਵੰ ਅਗੰਜੇ, ਨਮਸਤਵੰ ਅਭੰਜੇ, ਨਮਸਤਵੰ ਅਕਾਲੇ, ਨਮਸਤਵੰ ਅਪਾਲੇ, ਨਮੋ ਸਰਬ ਦੇਸੇ, ਨਮੋ ਸਰਬ ਭੇਸੇ, ਨਮੋ ਰਾਜ ਰਾਜੇ, ਨਮੋ ਸਾਜ ਸਾਜੇ, ਨਮੋ ਸਾਹ ਸਾਹੇ, ਨਮੋ ਮਾਹ ਮਾਹੇ, ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੋਖ ਰੋਖੇ, ਨਮੋ ਸੋਖ ਸੋਖੇ, ਨਮੋ ਸਰਬ ਰੋਗੇ, ਨਮੋ ਸਰਬ ਭੋਗੇ, ਨਮੋ ਸਰਬ ਜੀਤੰ, ਨਮੋ ਸਰਬ ਭੀਤੰ, ਨਮੋ ਸਰਬ ਗਿਆਨੰ, ਨਮੋ ਪਰਮਤਾਨੰ, ਨਮੋ ਸਰਬ ਮੰਤ੍ਰੰ, ਨਮੋ ਸਰਬ ਜੰਤ੍ਰੰ, ਨਮੋ ਸਰਬ ਦ੍ਰਿਸੰ, ਨਮੋ ਸਰਬ ਕ੍ਰਿਸੰ, ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ, ਨਮੋ ਜੀਵ ਜੀਵੰ, ਨਮੋ ਬੀਜ ਬੀਜੇ, ਅਖਿਜੇ ਅਭਿਜੇ, ਸਮਸਤੰ ਪ੍ਰਸਿਜੇ, ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ, ਸਦਾ ਸਰਬਦਾ ਰਿਦ ਸਿਧੰ ਨਿਵਾਸੀ, ਚਰਪਟ ਛੰਦ ਤਵਾ ਪ੍ਰਸਾਦ, ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ, ਅਖਲ ਜੋਗੀ ਅਚਲ ਭੋਗੀ, ਅਚਲ ਰਾਜੇ ਅਟਲ ਸਾਜੇ, ਅਖਲ ਧਰਮੰ ਅਲਖ ਕਰਮੰ, ਸਰਬੰ ਦਾਤਾ ਸਰਬੰ ਗਿਆਤਾ ਸਰਬੰ ਖਿਆਤ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ, ਸਰਬੰ ਪ੍ਰਾਣੰ ਸਰਬੰ ਤ੍ਰਾਣੰ, ਸਰਬੰ ਭੁਗਤਾ ਸਰਬੰ ਜੁਗਤਾ, ਸਰਬੰ ਦੇਵੰ ਸਰਬੰ ਭੇਵੰ, ਸਰਬੰ ਕਾਲੇ ਸਰਬੰ ਪਾਲੇ, ਰੂਆਲ ਛੰਦ ਤਵਾ ਪ੍ਰਸਾਦ, ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ, ਸਰਬਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ, ਸਰਬ ਪਾਲਕ ਸਰਬ ਕਾਲਕ ਸਰਬ ਕੂਪਨ ਕਾਲ, ਯਤਰ ਤਤਰ ਬਿਰਾਜਹੀ ਅਵਧੂਤ ਰੂਪ ਰਿਸਾਲ, ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ, ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ, ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ, ਯਤਰ ਤਤਰ ਦੇ ਸਾਵਿਸਾ ਹੋਏ ਫੈਲਿਓ ਅਨੁਰਾਗ, ਨਾਮ ਕਾਮ ਬਹੀਨ ਪੇਖਤ ਤਾਮ ਹੂ ਨਹਿ ਜਾਹੇ, ਸਰਬ ਮਾਨ ਸਰਬਤ੍ਰ ਮਾਨ ਸਦੈਵ ਮਾਨ ਤਤਾਹੇ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ, ਦੇਵ ਭੇਵ ਨਾ ਜਾਨਹੀ ਜਿਹ ਬੇਦ ਔਰ ਕਤੇਵ, ਰੂਪ ਰੰਗ ਨਾ ਜਾਤ ਪਾਤ ਸੋ ਜਾਨੈ ਕਿਹ ਜੇਬ, ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ,
चक्र बकर

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਖਾਲਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਸਭ ਸੰਗਤਾਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਿਆਂ ਬਣਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਨੰਤ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨੇ ਕੱਚ।
1: ਮਹਿਲਾ ਪਹਿਲਾ ਬੜੀ ਵਡਿਆਈ ਜਾ ਵੱਡਾ ਨਾਮ ਬੜੀ ਵਡਿਆਈ ਜਾ ਸੱਚ ਨਿਆਓ ਬੜੀ ਵਡਿਆਈ ਜਾ ਨਿਚਲ ਥਾਓ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੂਝਾ ਸਭ ਭਾਓ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਪੇ ਆਪ ਨਾਨਕ ਕਾਰਨ ਕਥਨੀ ਜਾਇ ਕੀਤਾ ਕਰਨਾ ਸਰਬ ਜਾਇ ਮਹਿਲਾ ਦੂਜਾ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿਚਵਾ ਸਿੱਖ ਨਾ ਹੁਕਮ ਸੁਮਾਇ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ

ਭੈ ਵਿੱਚ ਚੱਲਣ ਲੱਖ ਦਰੀਆ ਆਓ। ਭੈ ਵਿੱਚ ਅਗਨ ਕਢਾਵੇ ਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਤ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ, ਭੈ ਵਿੱਚ ਸਿਧ ਸੁਰਨਾਥ, ਭੈ ਵਿੱਚ ਆਡਾਣੇ ਆਕਾਰ।

ਕਰਦਾ ਸੱਚਾ ਹੋਏ ਕੂੜ ਕੀ ਮੱਲ ਉਤਰੈ ਤਨ ਕਰੇ ਹੱਛਾ ਧੋਏ ਸੱਚ ਤਾਂ ਪਰਜਾਣੀਐ ਜਾਂ ਸੱਚ ਤਰੇ ਪਿਆਰ ਨਾਉ ਸੁਣ ਰਹਿਸੀ ਦਾ ਪਾਏ ਮੋਗ ਦੁਆਰ।

ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਸਤਿਗੁਰੂ ਮਿਹਰਾਂ ਬਖਸ਼ਾਂ ਕਰਨ ਬਾਣੀ ਦਾ ਪਾਓ ਸਰਬਤ ਪੜ੍ਹਨ ਸੁਣ ਵਾਲਿਆਂ ਦੇ ਹਿਰਦੇ ਅੰਦਰ ਸਾਉਣ ਸਾਡੇ ਅਤਿ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ ਹੁਕਮਨਾਮੇ ਦੀ ਵਿਆਖਿਆ ਸਰਵਣ ਕਰਾਉਣਗੇ ਜੀ ਸਤਸੰਗ ਦੀ ਖਿਮਾ ਕਰਨ ਗਿਆਨੀ ਮਹੇਸ਼ ਸਿੰਘ ਜੀ ਕਿੱਥੋਂ ਦੇ ਨੇ ਮੈਰੀਲੈਂਡ ਗਿਆਨੀ ਮਹੇਸ਼ ਸਿੰਘ ਜੀ ਮੈਰੀਲੈਂਡ ਤੋਂ ਉਹ ਹੁਕਮਨਾਮੇ ਦੀ ਵਿਆਖਿਆ ਨਾਲ ਜੁੜਨਗੇ ਜੀ ਧਿਆਨ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤਿਹੇ ਮੰਦਰ ਰਤਨ ਕੋਠੜੀ ਖੁਲੀ ਅਨੁਪਾ

ਵਾਹਿਗੁਰੂ ਸਾਹਿਬ ਜੀ ਸੋਰਠ ਮਹਿਲਾ ਪਹਿਲਾ ਘਰ ਪਹਿਲਾ ਮਨਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼।

ਵਿਰਲਾ ਬੁਝੈ ਕੋਈ ਰਹਾਉ। ਹਾਣ ਹਟ ਕਰ ਆਰਜਾ ਸਚ ਨਾਮ ਕਰ ਵਥ, ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸਨੋ ਰੱਖ। ਵਣ ਜਾ ਰਿਆ ਸਿਉ ਵਣਜ ਕਰ ਲੈ ਲਾਹਾ ਮਨ ਹੱਸ, ਸੁਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ। ਖਰਚ ਬਨ ਚੰਗੀਆਈਆਂ ਮਤ ਮਨ ਜਾਣੇ ਕੱਲ, ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹਿ ਮਹੱਲ। ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ, ਬਨ ਬਦਿਆ ਕਰ ਧਾਵਣੀ ਤਾ ਕੋ ਆਖੇ ਧਨ। ਨਾਨਕ ਵੇਖੈ ਨਦਰ ਕਰ ਚੜ੍ਹੈ ਚਵ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਬਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ, ਸਰਵਰੇ ਕਾਇਨਾਤ, ਦੀਨ ਦੁਨੀਆਂ ਦੇ ਪਾਤਸ਼ਾਹ, ਗਿਆਨ ਦੇ ਅਥਾਹ ਸਾਗਰ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠ ਕੇ ਅੱਜ ਦੀ ਅੰਮ੍ਰਿਤ ਵੇਲੇ ਦੀ ਇਹ ਘੜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਦਾ ਨਿੱਘ ਮਾਨਣ ਵਾਸਤੇ ਪ੍ਰਾਪਤ ਹੋਈਆਂ। ਬਹੁਤ ਹੀ ਸੁੰਦਰ ਕੀਰਤਨ, ਰਸਪੀਨਾ ਕੀਰਤਨ ਹਜ਼ੂਰੀ ਰਾਗੀ ਜੱਥੇ ਪਾਸੋਂ ਆਪ ਜੀ ਸਰਵਣ ਕਰ ਰਹੇ ਸੋ, ਆਓ ਅੱਜ ਦਾ ਸਤਿਗੁਰੂ ਜੀ ਦਾ ਬਖਸ਼ਿਸ਼ ਕੀਤਾ ਹੋਇਆ ਮੁੱਖ ਵਾਕ ਜੋ ਆਪ ਜੀ ਨੇ ਸਰਵਣ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਆਪਾਂ ਸ਼ਬਦ ਦੀ ਵਿਚਾਰ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਪਿਆਰ ਵਿੱਚ ਭਿੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਤਸ਼ਾਹ ਨੂੰ ਸਿੱਧਾ ਨੇ ਸਵਾਲ ਕੀਤਾ ਕਿ ਜਿਸ ਸ਼ਬਦ ਦੇ ਪ੍ਰਥਾਏ ਆਪ ਜੀ ਇਹ ਕਹਿੰਦੇ ਹੋ ਕਿ ਇਸ ਸੰਸਾਰ ਸਾਗਰ ਨੂੰ ਪਾਰ ਕਰਨ ਦਾ ਢੰਗ ਕੇਵਲ ਇੱਕ ਹੈ, ਸ਼ਬਦ ਰਾਹੀਂ ਆਪਣੇ ਮਨ ਨੂੰ ਪਰਮਾਤਮਾ ਦੀ ਯਾਦ ਵਿੱਚ ਜੋੜਨਾ, ਸ਼ਬਦ ਦੇ ਵਿੱਚੋਂ ਪ੍ਰਾਪਤ ਹੋਇਆ ਗਿਆਨ ਪ੍ਰਕਾਸ਼ ਚਾਨਣ ਜੋ ਸਾਨੂੰ ਰੱਬ ਦੇ ਨਾਲ ਇਕਮਿਕ ਕਰਦਾ ਹੈ ਤੇ ਸੰਸਾਰ ਵਿੱਚ ਰਹਿੰਦਿਆਂ ਸੰਸਾਰ ਤੋਂ ਉਪਰਾਮ ਹੋ ਕੇ ਜੀਵਨ ਜਿਉਣ ਦੀ ਜਾਚ ਦੱਸਦਾ ਹੈ। ਉਸ ਸ਼ਬਦ ਦਾ ਵਾਸ ਕਿੱਥੇ ਹੈ? ਸੋ ਸ਼ਬਦ ਕਾ ਕਹਾਂ ਵਾਸ ਕਥੀਅਲੇ ਜਿਤ ਤਰੀਐ ਭਵਜਲ ਸੰਸਾਰੋ। ਸਿੱਧ ਗੋਸ਼ਟ ਦੀ ਬਾਣੀ ਦੇ ਵਿੱਚ 58 ਪੌੜੀ ਦੇ ਵਿੱਚ ਗੁਰਦੇਵ ਨੂੰ ਇਹ ਸਵਾਲ ਕੀਤਾ ਸਿੱਧਾ ਨੇ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧ ਗੋਸ਼ਟ ਦੀ ਬਾਣੀ ਦੇ ਵਿੱਚ ਉਸ ਸਵਾਲ ਅਤੇ ਜਵਾਬ ਨੂੰ ਦਰਜ ਕੀਤਾ। ਸੋ ਸ਼ਬਦ ਕਾ ਕਹਾਂ ਵਾਸ ਕਥੀਅਲੇ, ਗੁਰੂ ਨਾਨਕ ਪਾਤਸ਼ਾਹ ਜੀ ਦੱਸੋ ਉਹ ਸ਼ਬਦ ਰਹਿੰਦਾ ਕਿੱਥੇ ਹੈ ਜਿਸ ਨੂੰ ਆਪ ਜੀ ਗੁਰੂ ਮੰਨਦੇ ਹੋ, ਜਿਸ ਨੂੰ ਆਪ ਜੀ ਕਹਿੰਦੇ ਹੋ ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੇ ਸਵਾਲ ਦਾ ਜਵਾਬ ਦਿੱਤਾ, ਸਿੱਧਾਂ ਦੇ ਜੋਗੀਆਂ ਦੇ ਸਵਾਲ ਦਾ ਜਵਾਬ ਦਿੱਤਾ। ਸੋ ਸ਼ਬਦ ਕੋ ਨਿਰੰਤਰ ਵਾਸ ਅਲੱਖੰਗ ਜੈ ਦੇਖਾਂ ਤੈ ਸੋਈ, ਕਿ ਜਿਵੇਂ ਇਸ ਸੰਸਾਰ ਨੂੰ ਬਣਾਉਣ ਵਾਲਾ ਪਰਮਾਤਮਾ ਸਰਬ ਵਿਆਪਕ ਹੈ, ਜੈ ਜੈ ਪੇਖੋ ਤੈ ਹਜ਼ੂਰ ਸਾਰੀਆਂ ਥਾਵਾਂ ਤੇ ਵਿਆਪਕ ਹੈ, ਘੱਟ ਘੱਟ ਮੈਂ ਹਰ ਜੂ ਬਸੈ, ਹਰ ਹਿਰਦੇ ਵਿੱਚ ਉਹ ਪਰਮਾਤਮਾ ਬੈਠਾ ਹੋਇਆ, ਉਸ ਰੱਬ ਤੋਂ ਬਿਨਾਂ ਕੁਝ ਵੀ ਨਹੀਂ ਸੰਸਾਰ ਦੇ ਅੰਦਰ। ਇਹ ਪੇੜ ਪੌਦੇ, ਇਹ ਬਨਸਪਤੀ, ਜੋ ਕੁਝ ਸੰਸਾਰ ਦਾ ਆਕਾਰ ਹੈ ਇਹ ਪਰਮਾਤਮਾ ਦੇ ਵਿੱਚੋਂ ਪੈਦਾ ਹੋਇਆ, ਤੇ ਇਹੀ ਸੰਸਾਰ ਉਸ ਪਰਮਾਤਮਾ ਦਾ ਘਰ ਵੀ ਹੈ, ਇਸੇ ਦੇ ਵਿੱਚ ਉਹ ਰਹਿੰਦਾ ਹੈ। ਇਹ ਜਗ ਸੱਚੇ ਕੀ ਹੈ? ਕੋਠੜੀ। ਤੇ ਗੁਰੂ ਸਾਹਿਬ ਨੇ ਜੋ ਜਵਾਬ ਦਿੱਤਾ, ਸੋ ਸ਼ਬਦ ਕੋ ਨਿਰੰਤਰ ਵਾਸ ਅਲੱਖੰਗ ਜੈ ਦੇਖਾਂ ਤੈ ਸੋਈ, ਕਿ ਮੈਂ ਜਿੱਥੇ ਵੀ ਵੇਖਦਾ ਹਾਂ ਮੈਨੂੰ ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ ਹਰ ਥਾਂ ਤੇ ਨਜ਼ਰ ਆਉਂਦਾ ਹੈ। ਜਦੋਂ ਪਰਥਰੀ ਜੋਗੀ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਿਆ, ਤੇ ਜੋਗੀਆਂ ਦਾ, ਕੁਝ ਜੋਗੀਆਂ ਦਾ ਇਹ ਮਤ ਸੀ ਕਿ ਅਸੀਂ ਨਸ਼ੇ ਕਰਕੇ ਆਪਣੇ ਆਪ ਨੂੰ ਇੱਕ ਮਸਤੀ ਵਿੱਚ ਲੈ ਕੇ ਆਉਂਦੇ ਹਾਂ ਤੇ ਪਰਮਾਤਮਾ ਦੀ ਪ੍ਰਾਪਤੀ ਵੱਲ ਜਾਂ ਯੋਗ ਦਾ ਇੱਕ ਸਾਡਾ ਸਾਧਨ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਸੀ, ਗੁੜ ਕਰ ਗਿਆਨ ਧਿਆਨ ਕਰਤਾਵੈ, ਕਰ ਕਰਨੀ ਕਛਪਾਈਐ, ਪਾਠੀ ਭਵਨ ਪ੍ਰੇਮ ਕਾ ਪੋਚਾ ਇਤਰਸ ਅਮਿਓ ਚਵਾਈਐ, ਬਾਬਾ ਮਨਮਤਵਾਰੋ ਨਾਮਰਸ ਪੀਵੈ। ਭਾਵ ਜਿਸ ਤਰੀਕੇ ਦੇ ਨਾਲ ਲੋਕ ਨਸ਼ਾ ਤਿਆਰ ਕਰਦੇ ਸਨ, ਮੇਰੇ ਬਾਬਾ ਨਾਨਕ ਨੇ, ਗੁਰੂ ਨਾਨਕ ਪਾਤਸ਼ਾਹ ਨੇ ਉਸ ਨਸ਼ੇ ਨੂੰ ਬਣਾਉਣ ਦੇ ਤਰੀਕੇ ਦੇ ਨਾਲ ਵੀ ਇਹ ਕਹਿ ਦਿੱਤਾ ਕਿ ਤੁਸੀਂ ਇਸ ਢੰਗ ਦੇ ਨਾਲ ਪ੍ਰਭੂ ਪਰਮਾਤਮਾ ਦਾ ਨਾਮ ਰਸ ਵੀ ਬਣਾ ਸਕਦੇ ਹੋ। ਜੇ ਗੁੜ ਕਰ ਗਿਆਨ, ਗੁੜ ਦੀ ਥਾਂ ਤੇਰੇ ਕੋਲ ਗਿਆਨ ਹੋਵੇ, ਗੁੜ ਕਰ ਗਿਆਨ ਧਿਆਨ ਕਰਤਾਵੈ, ਜੇ ਤੇਰੇ ਕੋਲ ਇਹ ਮੋਪੇ ਦੇ ਫੁੱਲ ਹੋਣ
ਉਹ ਜਿਹੜੀਆਂ ਸਾਰੀਆਂ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ ਨੇ, ਇੱਕ ਇੱਕ ਚੀਜ਼ ਗੁਰੂ ਸਾਹਿਬ ਜੀ ਨੇ ਤਰਤੀਬ ਵਾਰ ਉਸ ਸ਼ਬਦ ਦੇ ਵਿੱਚ ਬਿਆਨ ਕੀਤੀ। ਤੇ ਉਹੀ ਜੁਗਤ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਨਾਨਕ ਪਾਤਸ਼ਾਹ ਜੀ ਦੀ ਨਜ਼ਰ ਜਿੱਥੇ ਵੀ ਵੇਖਦੀ ਹੈ, ਉਹਨਾਂ ਨੂੰ ਗੁਰੂ ਦਾ ਗਿਆਨ, ਸ਼ਬਦ ਦਾ ਪ੍ਰਕਾਸ਼ ਹਰ ਥਾਂ ਤੇ ਨਜ਼ਰ ਆਉਂਦਾ ਹੈ। ਔਰ ਇਹ ਹਰ ਪਰਮਾਤਮਾ ਦੇ ਭਗਤ ਦਾ ਦ੍ਰਿਸ਼ਟੀਕੋਣ ਹੈ, ਹਰ ਪਰਮਾਤਮਾ ਦੇ ਭਗਤ ਦੀ ਇਹ ਆਤਮਕ ਅਵਸਥਾ ਹੈ ਕਿ ਇਸ ਸਾਰੇ ਸੰਸਾਰ ਦੇ ਅੰਦਰ ਉਹਨਾਂ ਨੂੰ ਪਰਮਾਤਮਾ ਦਾ ਗਿਆਨ ਭਰਪੂਰ ਨਜ਼ਰ ਆਉਂਦਾ ਹੈ। ਹੁਣ ਚਾਰ ਉਦਾਹਰਣਾਂ ਇਸ ਪਾਵਨ ਸ਼ਬਦ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਵਰਤੀਆਂ। ਰਹਾਉ ਦੀ ਪੰਕਤੀ ਵਿੱਚ ਸ਼ਬਦ ਦਾ ਕੇਂਦਰੀ ਭਾਵ ਵਰਣਨ ਕਰਕੇ ਗੁਰੂ ਸਾਹਿਬ ਜੀ ਨੇ ਫਿਰ ਉਹਦਾ ਖੁਲਾਸਾ ਕੀਤਾ ਕਿ ਮਨੁੱਖ ਦੀ ਸਾਰੀ ਜੋ ਭੱਜ ਦੌੜ ਹੈ ਉਹ ਧਨ ਦੌਲਤ ਨੂੰ ਕਮਾਉਣ ਦੀ ਦੌੜ ਹੈ। ਅਸੀਂ ਆਪਣੇ ਜੀਵਨ ਨੂੰ ਵੀ ਪੜਚੋਲ ਸਕਦੇ ਹਾਂ ਕਿ ਦੁਨੀਆਂ ਦੇ ਉਹ ਪਦਾਰਥ ਜਿਨ੍ਹਾਂ ਨੇ ਸਦੀਵੀ ਕਾਲ ਸਾਡੇ ਨਾਲ ਨਹੀਂ ਨਿਭਣਾ, ਜਿਸ ਸਾਰੇ ਪਸਾਰੇ ਨੂੰ ਛੱਡ ਕੇ ਮਨੁੱਖ ਇਸ ਇੱਕ ਦਿਨ ਇਸ ਸੰਸਾਰ ਤੋਂ ਚਲਾਇਮਾਨ ਹੋ ਜਾਂਦਾ ਹੈ, ਔਰ ਕੇਵਲ ਕਮਾਏ ਹੋਏ ਪਦਾਰਥ ਨਹੀਂ, ਜਿਸ ਧਰਤੀ ਤੇ ਅਸੀਂ ਰਹਿੰਦੇ ਹਾਂ, ਇਹ ਚੰਦਰਮਾ, ਆਕਾਸ਼, ਤਾਰੇ, ਗ੍ਰਹਿ, ਨਛੱਤਰ, ਹਰ ਇੱਕ ਉਸ ਪਰਮਾਤਮਾ ਦੀ ਪੈਦਾ ਕੀਤੀ ਹੋਈ ਇਸ ਸ੍ਰਿਸ਼ਟੀ ਦੇ ਵਿੱਚ ਜੋ ਕੁਝ ਵੀ ਆਕਾਰ ਹੈ ਉਸਨੇ ਇੱਕ ਦਿਨ ਬਿਨਸ ਜਾਣਾ ਹੈ। ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ, ਮਮਸਰ ਮੂਏ ਅਜ਼ਰਾਇਲ, ਗ੍ਰਿਫਤਾ ਦਿਲ ਹੇਚ ਨਾਦਾਨੀ। ਤੇ ਗੁਰਦੇਵ ਕਹਿਣ ਲੱਗੇ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਬਿਰਲਾ ਬੁੱਝਿਆ ਕੋਏ। ਰਹਾਉ ਹੇ ਭਾਈ, ਇਸ ਸੰਸਾਰ ਦੇ ਅੰਦਰ ਜੋ ਮਾਇਆ, ਕੇਵਲ ਪੈਸਾ ਨਹੀਂ, ਦੁਨੀਆਂ ਦੀ ਹਰ ਉਹ ਵਸਤੂ ਜੋ ਗੁਰੂ ਦੇ ਗਿਆਨ ਤੋਂ ਬਿਨਾਂ ਆਪਣੇ ਜੀਵਨ ਵਿੱਚ ਅਸੀਂ ਉਹਦੇ ਨਾਲ ਅਟੈਚਮੈਂਟ ਬਣਾਉਂਦੇ ਹਾਂ, ਭਾਵੇਂ ਉਹ ਸੰਸਾਰਿਕ ਰਿਸ਼ਤੇ ਨੇ, ਧੀਆਂ ਪੁੱਤਾਂ ਦਾ ਮੋਹ ਹੈ, ਦੁਨਿਆਵੀ ਪ੍ਰੋਪਰਟੀਆਂ ਦਾ ਮੋਹ ਹੈ, ਹੋਰ ਦੁਨਿਆਵੀ ਰੁਤਬੇ ਦਾ ਮੋਹ ਹੈ, ਜਿਤਨੇ ਵੀ ਅਸੀਂ ਸੰਸਾਰ ਦੇ ਅੰਦਰ ਵੇਖਦੇ ਹਾਂ, ਜਿਨ੍ਹਾਂ ਚੀਜ਼ਾਂ ਕਰਕੇ, ਜਿਨ੍ਹਾਂ ਵਸਤੂਆਂ ਕਰਕੇ, ਜਿਹੜੇ ਪਦਾਰਥਾਂ ਕਰਕੇ ਉਸ ਪ੍ਰਭੂ ਪਰਮਾਤਮਾ ਤੋਂ ਤੇਰੀ ਯਾਦ ਟੁੱਟ ਜਾਂਦੀ ਹੈ, ਹਰ ਉਹ ਵਸਤੂ ਮਾਇਆ ਦਾ ਰੂਪ ਧਾਰਨ ਕਰ ਲੈਂਦੀ ਹੈ। ਇਵੇਂ ਵੀ ਕਹਿ ਸਕਦੇ ਹਾਂ ਕਿ ਗੁਰੂ ਦੇ ਗਿਆਨ ਤੋਂ ਬਿਨਾਂ ਜੀਵਿਆ ਹੋਇਆ ਸਾਡਾ ਜੀਵਨ ਤੇ ਹਰ ਚੀਜ਼ ਸਾਡੇ ਵਾਸਤੇ ਮਾਇਆ ਬਣ ਜਾਂਦੀ ਹੈ। ਈਵਨ ਮੇਰਾ ਸਰੀਰ ਵੀ ਮੇਰੇ ਵਾਸਤੇ ਮਾਇਆ ਬਣ ਜਾਏਗਾ ਜੇ ਮੇਰੇ ਕੋਲ ਗੁਰੂ ਦਾ ਗਿਆਨ ਨਹੀਂ। ਮੈਂ ਸਾਰੀ ਜ਼ਿੰਦਗੀ ਆਪਣੇ ਸਰੀਰ ਨੂੰ ਪਾਲਣ ਪੋਸਣ ਵਾਸਤੇ, ਸਵਾਰਨ ਵਾਸਤੇ ਹੀ ਬਤੀਤ ਕਰਦਾ ਰਹਾਂਗਾ ਜੇ ਮੇਰੇ ਕੋਲ ਗੁਰੂ ਦਾ ਗਿਆਨ ਨਹੀਂ। ਇਸ ਸਰੀਰ ਨੂੰ ਪ੍ਰਾਪਤ ਕਰਕੇ ਕਰਨਾ ਕੀ ਸੀ, ਜੀਵਨ ਦਾ ਮਨੋਰਥ ਕੀ ਸੀ? ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਜੇ ਉਸ ਗੁਰੂ ਦੇ ਨੁਕਤੇ ਨੂੰ ਨਾ ਸਮਝਿਆ ਕਿ ਸਰੀਰ ਪ੍ਰਾਪਤ ਕਰਕੇ ਜੇ ਪਰਮਾਤਮਾ ਨੇ ਤੈਨੂੰ ਇਹ ਸਰੀਰ ਦਿੱਤਾ, ਇਹਦੇ ਨਾਲ ਇਸ ਸੰਸਾਰ ਵਿੱਚ ਆ ਕੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ, ਸੰਸਾਰ ਦੇ ਵਿੱਚ ਵਿਚਰਨਾ ਸੀ, ਸੰਸਾਰ ਅੰਦਰ ਘਾਲ ਕਮਾਈ ਕਰਨੀ ਸੀ, ਸੰਸਾਰ ਦੇ ਅੰਦਰ ਗੁਰੂ ਦੇ ਗਿਆਨ ਰਾਹੀਂ ਜੀਵਨ ਬਤੀਤ ਕਰਨਾ ਸੀ, ਜੇ ਇਹ ਨਾ ਕੀਤਾ ਫਿਰ ਬਾਬਾ ਮਾਇਆ ਸਾਥ ਨਾ ਹੋਏ। ਇਸ ਦੁਨੀਆਂ ਦੀ ਕੋਈ ਵੀ ਉਹ ਚੀਜ਼ ਤੇਰੇ ਨਾਲ ਨਹੀਂ ਨਿਭੇਗੀ, ਔਰ ਤੂੰ ਆਪਣਾ ਇਹ ਕੀਮਤੀ ਜੀਵਨ ਅਜਾਈ ਬਤੀਤ ਕਰਕੇ ਸੰਸਾਰ ਤੋਂ ਚਲਾਇਮਾਨ ਹੋ ਜਾਏਗਾ, ਭਾਵ ਕੁਝ ਖੱਟੀ ਨਹੀਂ ਕਰੇਗਾ, ਜੇ ਤੂੰ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਅੰਦਰ ਨਹੀਂ ਕਮਾਇਆ। ਕਿਵੇਂ ਕਮਾਉਣਾ ਹੈ? ਸਤਿਗੁਰੂ ਕਹਿਣ ਲੱਗੇ, ਸੋਰਠ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ 595 ਅਤੇ 596 ਦੇ ਉੱਤੇ ਇਹ ਸ਼ਬਦ ਦਰਜ ਹੈ। ਗੁਰਦੇਵ ਕਹਿਣ ਲੱਗੇ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨਖੀਤ। ਆਪਣੇ ਮਨ ਨੂੰ ਕਿਰਸਾਨ ਵਰਗਾ ਮਿਹਨਤੀ ਹਾਲੀ ਬਣਾ, ਤੇਰਾ ਮਨ ਬੜਾ ਆਲਸੀ ਹੈ। ਇਹ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਾਂ ਉਦਮਾਦਾ ਹਰਕਾ ਪੈਂਖਰ ਤੋਂ ਛੁਟੈ ਜੋ ਉੱਪਰ ਲਾਦਾ। ਮਨ ਕਿਤੇ ਮਨ ਨੂੰ ਕੁੰਚਰ ਆਖਿਆ, ਕਿਤੇ ਮਨ ਨੂੰ ਖੋਤਾ ਆਖਿਆ, ਕਿਤੇ ਮਨ ਨੂੰ ਆਲਸੀ ਬਲਦ ਆਖਿਆ। ਕਹਿੰਦੇ ਨੇ ਜਦੋਂ ਕਿਰਸਾਨ ਵਰਗਾ ਤੇਰਾ ਮਨ ਇਹ ਮਿਹਨਤੀ ਹੋ ਗਿਆ, ਇਸਨੇ ਆਲਸ ਨੂੰ ਛੱਡ ਦਿੱਤਾ,
ਜਦੋਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਸ਼ਬਦ ਦੀ ਕਮਾਈ ਕਰਕੇ ਤੇ ਦੁਨੀਆਂ ਦੇ ਕਾਰ ਵਿਹਾਰ ਦੇ ਅੰਦਰ ਵੀ ਮਿਹਨਤ ਮਸ਼ਕਤ ਕੀਤੀ, ਘਾਲਣਾ ਕੀਤੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਵਿਹਲੜ ਨਹੀਂ ਬਣਾਇਆ। ਬੜੇ ਸਾਰੇ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਇੰਜ ਤਰ੍ਹਾਂ ਦੇ ਸਰੂਪ ਨੂੰ ਬਿਆਨ ਕੀਤਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਘਾਲਣਾ ਨਹੀਂ ਕੀਤੀ। ਜੇ ਗੁਰੂ ਨਾਨਕ ਪਾਤਸ਼ਾਹ ਨੇ ਮੋਦੀ ਖਾਨਾ ਚਲਾਇਆ, ਜੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਦੁਕਾਨ ਵਿਚ ਹੱਟੀ ਪਾਈ, ਜੇ ਖੇਤੀਬਾੜੀ ਕੀਤੀ, ਜੇ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਦਾ ਭਰਮਣ ਕੀਤਾ, ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਕਿਤਨਾ ਮਿਹਨਤ ਔਰ ਮਸ਼ਕਤ ਦੇ ਨਾਲ ਭਰਿਆ ਹੋਇਆ। ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਰੇਤ ਅਕਹਾਰ ਕਰ ਰੋੜਾ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣ ਆਈ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਘਾਲਣਾ ਬਹੁਤ ਵੱਡੀ ਘਾਲਣਾ ਹੈ, ਬਹੁਤ ਵੱਡੀ ਮਸ਼ਕਤ ਹੈ। ਜੇ ਤੂੰ ਆਪਣੇ ਮਨ ਨੂੰ ਕਿਰਸਾਨ ਵਰਗਾ ਹਾਲੀ ਬਣਾ ਲਵੇ, ਮਿਹਨਤੀ ਬਣਾ ਲਵੇ, ਤੇ ਆਪਣੀ ਕਰਨੀ ਨੂੰ ਕਿਰਸਾਨੀ ਬਣਾ ਲਵੇ, ਜੋ ਕਿਰਸਾਨੀ ਦਾ ਕਿੱਤਾ ਹੈ। ਜਿਵੇਂ ਕਿਰਸਾਨ ਮਿਹਨਤ ਮਸ਼ਕਤ ਕਰਕੇ ਆਪਣੀ ਖੇਤੀ ਨੂੰ ਸਵਾਰਦਾ ਹੈ, ਆਪਣੀ ਪੈਲੀ ਨੂੰ ਸਵਾਰਦਾ ਹੈ, ਉਹਦੇ ਵਿੱਚ ਬੀਜ ਪਾ ਕੇ ਮਿਹਨਤ ਮਸ਼ਕਤ ਕਰਕੇ ਉਹਦੇ ਤੇ ਸੁਹਾਗਾ ਪਾ ਕੇ ਫਿਰ ਉਹਦੇ ਤੇ ਪਾਣੀ ਪਾ ਦੇ ਕੇ ਉਹਦੇ ਵਿੱਚ ਨਦੀਨ ਕੱਢ ਕੇ ਕਿਸ ਢੰਗ ਦੇ ਨਾਲ ਕਿਸਾਨ ਆਪਣੀ ਕਿਰਸਾਨੀ ਦੀ ਖੇਤੀ ਦੀ ਮਿਹਨਤ ਮਸ਼ਕਤ ਕਰਕੇ ਉਹਦੇ ਵਿੱਚੋਂ ਬੀਜ ਪੈਦਾ ਕਰਦਾ ਹੈ, ਅੰਨ ਪੈਦਾ ਕਰਦਾ ਹੈ। ਭਾਈ ਇਸੇ ਤਰੀਕੇ ਦੇ ਨਾਲ ਜੇ ਤੂੰ ਆਪਣੇ ਮਨ ਨੂੰ ਹਾਲੀ ਬਣਾ ਲਵੇ, ਆਪਣੀ ਕਰਨੀ ਕਿਰਸਾਨੀ ਨੂੰ ਜਿਹੜੀ ਕਰਨੀ ਬਣਾ ਲਵੇ, ਭਾਵ ਆਪਣੀ ਕਰਨੀ ਤੇ ਕੰਮ ਕਰਨਾ ਆਰੰਭ ਕਰ ਦੇਵੇ ਕਿ ਮੇਰੇ ਜੀਵਨ ਦੇ ਜਿਹੜੇ ਕਰਮ ਨੇ, ਜੋ ਮੈਂ ਕਰ ਰਿਹਾ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ, ਜਨਮ ਤੋਂ ਲੈ ਕੇ ਮੌਤ ਤੱਕ ਮੇਰੀ ਜ਼ਿੰਦਗੀ ਦੇ ਜਿਹੜੇ ਕਰਮ ਨੇ, ਮੈਂ ਉਹਨਾਂ ਤੇ ਫੋਕਸ ਕਰਾਂ। ਮੈਂ ਕਰਦਾ ਕੀ ਹਾਂ? ਲੋਕਾਂ ਦੇ ਨਾਲ ਮੇਰਾ ਵਰਤੋਂ ਵਿਹਾਰ ਕਿਹੋ ਜਿਹਾ ਹੈ? ਕਿਤੇ ਮੈਂ ਲੋਕਾਂ ਦੇ ਨਾਲ ਠੱਗੀ ਤੇ ਨਹੀਂ ਮਾਰਦਾ? ਕਿਤੇ ਮੈਂ ਕਿਸੇ ਦਾ ਹੱਕ ਤੇ ਨਹੀਂ ਮਾਰਦਾ? ਕਿਤੇ ਮੈਂ ਕਿਸੇ ਦਾ ਦਿਲ ਤੇ ਨਹੀਂ ਦਿਖਾਉਂਦਾ? ਆਪਣੀ ਕਰਨੀ ਵੱਲ ਧਿਆਨ ਦੇਈਏ, ਕਿਉਂਕਿ ਸਤਿਗੁਰੂ ਨੇ ਬਚਨ ਕੀਤਾ, ਜਹਿ ਕਰਨੀ ਤੈ ਪੂਰੀ ਮਤ, ਕਰਨੀ ਬਾਜੋਂ ਘੱਟੇ ਘੱਟ। ਜਦੋਂ ਤੱਕ ਕਰਨੀ ਨਹੀਂ ਬਣਦੀ, ਜਦੋਂ ਤੱਕ ਗੁਰੂ ਦਾ ਦੱਸਿਆ ਗਿਆਨ ਜੀਵਨ ਵਿੱਚ ਅਸੀਂ ਕਮਾਉਂਦੇ ਨਹੀਂ, ਉਦੋਂ ਤੱਕ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਸ਼ਰਮ ਦਾ ਭਾਵ ਹੈ ਮਸ਼ਕਤ, ਘਾਲਣਾ ਕਰਨੀ, ਪਰਿਸ਼ਰਮ ਕਰਨਾ, ਹਿੰਦੀ ਦਾ ਸ਼ਬਦ ਹੈ ਪਰਿਸ਼ਰਮ। ਤੇ ਗੁਰਬਾਣੀ ਦੇ ਵਿੱਚ ਸਤਿਗੁਰੂ ਨੇ ਇਸ ਸ਼ਬਦ ਨੂੰ ਸ਼ਰਮ ਕਰਕੇ ਵੀ ਬਹੁਤ ਸਾਰੀਆਂ ਥਾਵਾਂ ਤੇ ਲਿਖਿਆ, ਜਿਵੇਂ ਸ਼ਰਮ ਖੰਡ। ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ, ਕਹਿੰਦੇ ਨੇ ਖੇਤ ਦੇ ਵਿੱਚ ਬੀਜ ਪਾ ਕੇ ਜਦੋਂ ਉਸ ਖੇਤ ਦੇ ਵਿੱਚ ਪੈਲੀ ਦੇ ਵਿੱਚ ਪਾਣੀ ਦੀ ਲੋੜ ਪੈਂਦੀ ਹੈ, ਉਹ ਹੋਵੇ ਤੇਰੀ ਮਿਹਨਤ ਮਸ਼ਕਤ, ਤੇਰੀ ਘਾਲਣਾ, ਤੇ ਆਪਣੇ ਸਰੀਰ ਨੂੰ ਖੇਤ ਬਣਾ ਲੈ। ਇਸ ਖੇਤ ਉੱਤੇ, ਸਰੀਰ ਉੱਤੇ ਜਦੋਂ ਤੂੰ ਕੰਮ ਕਰੇਗਾ, ਜਦੋਂ ਆਪਣੇ ਸਰੀਰ ਦੇ ਰਾਹੀਂ ਤੂੰ ਇਹ ਘਾਲਣਾ ਕਰੇਗਾ, ਮਸ਼ਕਤ ਕਰੇਗਾ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਫਿਰ ਕਹਿੰਦੇ ਨੇ ਖੇਤ ਵਿੱਚ, ਸਰੀਰ ਖੇਤ ਵਿੱਚ ਪਾਉਣ ਵਾਲਾ ਬੀਜ ਕਿਹੜਾ ਹੋਵੇ? ਪਰਮੇਸ਼ਰ ਦਾ ਨਾਮ। ਹੁਣ ਨਾਮ ਕੀ ਹੈ? ਨਾਮ ਦੇ ਬੜੇ ਭੁਲੇਖੇ ਨੇ ਬਹੁਤੇ ਲੋਕ, ਅੱਜ ਤੱਕ ਨਾਮ ਹੀ ਨਹੀਂ ਸਮਝ ਸਕੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਨਾਮ ਕਿਸ ਨੂੰ ਆਖਿਆ। ਅਸੀਂ ਕੁਝ ਕੁਝ ਅੱਖਰਾਂ ਨੂੰ ਨਾਮ ਸਮਝ ਲਿਆ, ਠੀਕ ਹੈ, ਕੁਝ ਕੁ ਅੱਖਰਾਂ ਦਾ ਸੁਮੇਲ ਜੋ ਪ੍ਰਭੂ ਪਰਮਾਤਮਾ ਦੇ ਗੁਣਾਂ ਵੱਲ ਸਾਡਾ ਧਿਆਨ ਲੈ ਕੇ ਜਾਂਦਾ ਹੈ, ਉਸ ਰੱਬ ਦੇ ਵਿਸ਼ੇਸ਼ਣ ਵੱਲ ਆਪਣਾ ਧਿਆਨ ਲੈ ਕੇ ਜਾਂਦਾ ਹੈ। ਕਿਰਤਮ ਨਾਮ ਕਠੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਗੁਰੂ ਨਾਨਕ ਪਾਤਸ਼ਾਹ ਨੇ ਸਤ ਨਾਮ ਨੂੰ ਬਹੁਤ ਮਹਾਨਤਾ ਦਿੱਤੀ। ਜੇ ਮੂਲ ਮੰਤਰ ਵਿੱਚ ਆਪਾਂ ਪੜ੍ਹਦੇ ਹਾਂ, ਇੱਕ ਓਅੰਕਾਰ ਸਤ ਨਾਮ, ਤੇ ਜਪਜੀ ਸਾਹਿਬ ਦੇ ਵਿੱਚ ਹੀ ਗੁਰੂ ਸਾਹਿਬ ਜੀ ਨੇ ਇਹ ਗੱਲ ਵੀ ਸਮਝਾਈ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਮੈ ਨਾਹੀ ਕੋ ਥਾਉ। ਨਾਮ ਨੂੰ ਸਮਝਣਾ। ਸਤਸੰਗਤ ਜੀ, ਗੁਰੂ ਪਿਆਰਿਓ, ਗੁਰੂ ਨਾਨਕ ਪਾਤਸ਼ਾਹ ਨੇ ਪਰਮੇਸ਼ਰ ਦੇ ਹੁਕਮ ਨੂੰ, ਪਰਮੇਸ਼ਰ ਦੀ ਰਜ਼ਾ ਨੂੰ, ਪਰਮੇਸ਼ਰ ਦੇ ਬਣਾਏ ਸ੍ਰਿਸ਼ਟੀ ਦੇ ਕਾਨੂੰਨ ਨੂੰ, ਉਸ ਰੱਬ ਦੀ ਸੱਤਾ ਨੂੰ ਔਰ ਪਰਮਾਤਮਾ ਦੇ ਸੱਚ ਸਰੂਪ ਹਸਤੀ ਨੂੰ ਨਾਮ ਆਖਿਆ।
ਜਿਹੜਾ ਵੀ ਮਨੁੱਖ ਗੁਰੂ ਗਿਆਨ ਰਾਹੀਂ ਉਸ ਪ੍ਰਭੂ ਪਰਮਾਤਮਾ ਦੀ ਸੱਚੀ ਹਸਤੀ ਦੇ ਨਾਲ, ਜਿਸ ਨੂੰ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਖਿਆ, ਜਿਹੜਾ ਮਨੁੱਖ ਉਸ ਪ੍ਰਭੂ ਪਰਮਾਤਮਾ ਦੀ ਸੱਚੀ ਹਸਤੀ ਦੇ ਨਾਲ ਗੁਰੂ ਗਿਆਨ ਰਾਹੀਂ ਆਪਣੇ ਮਨ ਨੂੰ ਜੋੜੇਗਾ, ਉਹ ਨਾਮ ਦੇ ਨਾਲ ਜੁੜੇਗਾ। ਕੁਝ ਅਗਰ ਅੱਖਰਾਂ ਦੇ ਅਭਿਆਸ ਨਾਲ ਅਸੀਂ ਆਪਣੇ ਮਨ ਨੂੰ ਇਕਾਗਰ ਕਰ ਸਕਦੇ ਹਾਂ, ਪਰ ਜੋ ਬ੍ਰਹਮੰਡੀ ਗਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮੁੱਚੀ ਬਾਣੀ ਵਿੱਚ ਸਾਨੂੰ ਦਿੱਤਾ, ਉਹ ਤੇ ਬਾਣੀ ਦਾ ਅਧਿਐਨ, ਬਾਣੀ ਦਾ ਚਿੰਤਨ, ਬਾਣੀ ਦੀ ਖੋਜ, ਬਾਣੀ ਨਾਲ ਪਿਆਰ ਸਾਡੇ ਜੀਵਨ ਵਿੱਚ ਪੈਦਾ ਕਰਦਾ ਹੈ। ਸਤਿਗੁਰੂ ਕਹਿਣ ਲੱਗੇ, ਨਾਮ ਬੀਜ, ਤੂੰ ਆਪਣੇ ਅੰਦਰ ਪਰਮਾਤਮਾ ਦੇ ਸੱਚ ਨਾਮ ਦਾ ਬੀਜ ਪਾ। ਜੇ ਬੀਜ ਗਲਤ ਪੈ ਗਿਆ, ਫਿਰ ਤੇਰੀ ਕੀਤੀ ਹੋਈ ਸਾਰੀ ਮਿਹਨਤ, ਮਸ਼ਕਤ, ਕਰਨੀ, ਖੇਤ ਸਭ ਬਰਬਾਦ ਹੋ ਜਾਣਗੇ। ਜੇ ਬੀਜ ਗਲਤ ਪੈ ਗਿਆ, ਜੇ ਤੂੰ ਚੰਗੇ ਬੀਜ ਦੀ ਥਾਂ ਆਪਣੇ ਸਰੀਰ ਵਿੱਚ ਕੱਡਿਆਂ ਦਾ ਬੀਜ ਪਾ ਲਿਆ, ਵਿਸ਼ੇ ਵਿਕਾਰਾਂ ਦਾ ਬੀਜ ਪਾ ਲਿਆ, ਅਵਗੁਣਾਂ ਦਾ ਬੀਜ ਪਾ ਲਿਆ, ਫਿਰ ਕੁਝ ਹਾਸਲ ਨਹੀਂ ਹੋਵੇਗਾ, ਸੰਸਾਰ ਤੋਂ ਬਾਜੀ ਹਾਰ ਕੇ ਜਾਣਾ ਪਵੇਗਾ। ਨਾਮ ਬੀਜ ਸੰਤੋਖ ਸੁਹਾਗਾ, ਕਹਿੰਦੇ ਨੇ ਜਦੋਂ ਨਾਮ ਦਾ ਬੀਜ ਆਪਣੇ ਖੇਤ ਸਰੀਰ ਵਿੱਚ ਪਾਉਣਾ ਹੈ, ਫਿਰ ਸੰਤੋਖ ਰੱਖਣਾ ਹੈ, ਸਬਰ ਰੱਖਣਾ ਹੈ। ਪਤਾ ਨਹੀਂ ਕਿਸ ਘੜੀ ਪ੍ਰਭੂ ਪਰਮਾਤਮਾ ਤਰੁੱਠ ਕੇ ਤੇਰੀ ਕੀਤੀ ਹੋਈ ਮਿਹਨਤ ਮਸ਼ਕਤ ਨੂੰ ਭਾਗ ਲਾ ਦੇਵੇ। ਆਪਣੀ ਮਿਹਨਤ ਨੂੰ ਜਾਰੀ ਰੱਖਣਾ ਹੈ, ਇਹ ਨਹੀਂ ਸੋਚਣਾ ਕਿ ਮੈਂ ਤਾਂ ਬਹੁਤ ਨਿਤਨੇਮ ਕਰ ਲਿਆ, ਬਹੁਤ ਬਾਣੀ ਪੜ੍ਹ ਲਈ, ਹੁਣ ਤਾਂ ਪਰਮਾਤਮਾ ਨੂੰ ਮੇਰੇ ਹਿਰਦੇ ਵਿੱਚ ਨਾਮ ਦੇ ਹੀ ਦੇਣਾ ਚਾਹੀਦਾ ਹੈ, ਹੁਣ ਤਾਂ ਮੇਰਾ ਹੱਕ ਬਣ ਗਿਆ। ਸਤਿਗੁਰੂ ਕਹਿਣ ਲੱਗੇ, ਨਹੀਂ, ਦਾਵਾ ਨਹੀਂ ਕੀਤਾ ਜਾ ਸਕਦਾ। ਸੇਵਾ ਕਰ ਪਰ ਦਾਵਾ ਨਹੀਂ। ਹਮੇਸ਼ਾ ਗੁਰੂ ਦੇ ਅੱਗੇ ਤਰਲਾ ਕਰਨਾ, ਝੋਲੀ ਅੜਕੇ ਦਾਤ ਮੰਗਣੀ, ਇਹ ਸਿੱਖ ਦਾ ਫਰਜ਼ ਹੋਣਾ ਚਾਹੀਦਾ ਹੈ। ਤੇ ਫਿਰ ਗੁਰਦੇਵ ਕਹਿਣ ਲੱਗੇ, ਜੇ ਤੂੰ ਇਸੇ ਤਰ੍ਹਾਂ ਸੰਤੋਖ ਦੇ ਰਾਹੀਂ ਸੰਤੋਖ ਰੱਖ ਕੇ ਆਪਣੇ ਹਿਰਦੇ ਵਿੱਚ ਨਾਮ ਦਾ ਬੀਜ ਬੀਜਦਾ ਰਿਹਾ ਗੁਰੂ ਗਿਆਨ ਰਾਹੀਂ, ਪਾਓ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ। ਕਹਿੰਦੇ ਨੇ ਇੱਕ ਦਿਨ ਪਰਮਾਤਮਾ ਦੇ ਪਿਆਰ ਸਦਕਾ ਉਹ ਕਰਮ ਬਣ ਆਵੇਗਾ, ਉਹ ਸੁਭਾਗ ਘੜੀ ਬਣ ਆਵੇਗੀ ਕਿ ਤੇਰਾ ਹਿਰਦਾ ਰੂਪ ਘਰ ਭਾਗਾਂ ਵਾਲਾ ਹੋ ਜਾਏਗਾ, ਪ੍ਰਭੂ ਪਰਮਾਤਮਾ ਦਾ ਨਾਮ ਤੇਰੇ ਹਿਰਦੇ ਵਿੱਚ ਪ੍ਰਗਟ ਹੋ ਜਾਏਗਾ। ਕਿਤਨੇ ਸੌਖੇ ਸ਼ਬਦਾਂ ਵਿੱਚ ਕਿਰਸਾਨ ਦੇ ਜੀਵਨ ਦੀ ਉਦਾਹਰਣ ਦੇ ਕੇ ਗੁਰੂ ਨਾਨਕ ਪਾਤਸ਼ਾਹ ਨੇ ਨਾਮ ਜਪਣ ਦੀ ਵਿਧੀ ਸਾਨੂੰ ਦੱਸ ਦਿੱਤੀ, ਪਰ ਅਸੀਂ ਇਸ ਨੂੰ ਸਮਝਣ ਦਾ ਯਤਨ ਨਹੀਂ ਕਰਦੇ। ਔਰ ਇਸੇ ਕਰਕੇ ਸ਼ਾਇਦ ਇਸੇ ਕਰਕੇ ਗੁਰੂ ਨਾਨਕ ਦੇ ਸਿੱਖ ਨੂੰ ਲੋਕਾਂ ਨੇ ਗੁੰਮਰਾਹ ਕੀਤਾ ਕਿ ਸਿੱਖ ਨੇ ਬਾਣੀ ਦਾ ਅਧਿਐਨ ਨਹੀਂ ਕੀਤਾ, ਬਾਣੀ ਦਾ ਚਿੰਤਨ ਨਹੀਂ ਕੀਤਾ, ਔਰ ਮਨ ਮਤ ਨੇ, ਅਨ ਮਤ ਨੇ ਸਾਡੇ ਅੰਦਰ ਇਤਨੇ ਮਸਲੇ ਖੜੇ ਕਰ ਦਿੱਤੇ, ਅੱਜ ਉਹ ਮਸਲੇ ਸੁਲਝਾਣੇ ਸਾਡੇ ਵਾਸਤੇ ਔਖੇ ਹੋ ਗਏ, ਕਿਉਂਕਿ ਅਸੀਂ ਬਾਣੀ ਤੋਂ ਦੂਰ ਹੋ ਗਏ। ਬਾਣੀ ਕੇਵਲ ਜੰਤਰ ਮੰਤਰ ਤੰਤਰਾਂ ਦੀ ਤਰ੍ਹਾਂ ਅਸੀਂ ਪੜ੍ਹੀ, ਪਾਠ ਅਸੀਂ ਪੈਸੇ ਦੇ ਕੇ ਕਰਵਾਏ, ਪਰ ਬਾਣੀ ਦਾ ਆਪ ਅਧਿਐਨ ਨਹੀਂ ਕੀਤਾ। ਸਤਿਗੁਰੂ ਕਹਿਣ ਲੱਗੇ, ਤੇਰਾ ਹਿਰਦਾ ਰੂਪ ਘਰ ਭਾਗਾਂ ਵਾਲਾ ਹੋ ਜਾਏਗਾ ਜੇ ਤੂੰ ਇਸ ਨੁਕਤੇ, ਜਿਵੇਂ ਕਿਸਾਨ ਮਿਹਨਤ ਕਰਕੇ ਬੀਜ ਪਾਉਂਦਾ ਹੈ, ਮਿਹਨਤ ਕਰਦਾ ਹੈ ਤੇ ਉਸ ਨੂੰ ਫਿਰ ਫਲ ਮਿਲਦਾ ਹੈ ਉਸ ਫਸਲ ਦਾ, ਤੈਨੂੰ ਵੀ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਸਕਦਾ ਹੈ। ਅਗਲੇ ਪਦੇ ਵਿੱਚ ਗੁਰਦੇਵ ਆਖਦੇ ਨੇ, ਹਾਣ ਹਟ ਕਰ ਆਰਜਾ ਸੱਚ ਨਾਮ ਕਰ ਵਥ। ਆਪਣੀ ਘਟਦੀ ਹੋਈ ਉਮਰ ਨੂੰ ਹੱਟੀ ਬਣਾ ਲੈ, ਹਾਣ ਹਟ ਕਰ ਆਰ ਜਾ ਸੱਚ ਨਾਮ ਘਰ ਵੱਥ, ਤੇ ਪਰਮਾਤਮਾ ਦੇ ਸੱਚੇ ਨਾਮ ਦੀ ਵਸਤੂ ਨੂੰ ਆਪਣੀ ਹੱਟੀ ਵਿੱਚ ਪਾ। ਘਟਦੀ ਹੋਈ ਉਮਰ ਨੂੰ ਹੱਟੀ ਬਣਾ, ਪਰਮਾਤਮਾ ਦੇ ਸੱਚੇ ਨਾਮ ਨੂੰ ਉਸ ਘਟਦੀ ਹੋਈ ਉਮਰ ਦੀ ਹੱਟੀ ਦੇ ਵਿੱਚ ਰੱਖ, ਭਾਵ ਚੇਤੇ ਰੱਖ ਕਿ ਤੇਰਾ ਸਰੀਰ ਬੀਤਦਾ ਜਾ ਰਿਹਾ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਮ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰਚ, ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਣੀ। ਰੋ ਚੇਤੇ ਕਰ ਕਿ ਮੇਰੀ ਕਿਤਨੀ ਕੁ ਉਮਰ ਅਜੇ ਬਾਕੀ ਹੈ, ਕਿਤਨੀ ਕੁ ਉਮਰ ਮੇਰੀ ਬੀਤ ਗਈ। ਇਸ ਘਟਦੀ ਹੋਈ ਉਮਰ ਨੂੰ ਹੱਠੀ ਬਣਾ, ਪਰਮਾਤਮਾ ਦੇ ਸੱਚੇ ਨਾਮ ਨੂੰ ਉਸ ਹੱਠੀ ਤੇ ਵਸਤੂ ਬਣਾ ਜਿਹਦਾ ਤੂੰ ਵਿਆਪਾਰ ਕਰਨਾ ਹੈ।
ਤੇ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ। ਜਿਵੇਂ ਹੱਠੀ ਦੇ ਵਿੱਚ ਬੜੇ ਸਾਰੇ ਭਾਂਡੇ ਪਏ ਹੋਏ ਨੇ, ਡੱਬੇ ਪਏ ਹੋਏ ਨੇ, ਉਹਦੇ ਵਿੱਚ ਵੱਖ ਵੱਖ ਵਸਤੂਆਂ ਰੱਖੀਆਂ ਹੋਈਆਂ ਨੇ, ਤੇ ਤੂੰ ਕੀ ਕਰਨਾ ਕਿ ਸੁਰਤ ਸੋਚ ਕਰ ਭਾਂਡ ਸਾਲ, ਆਪਣੀ ਸੁਰਤ ਨੂੰ, ਆਪਣੇ ਇਕਾਗਰ ਚਿੱਤ ਮਨ ਨੂੰ ਸੋਚ। ਹੁਣ ਸੋਚ, ਚੱਚਾ ਜਦੋਂ ਸਿਹਾਰੀ ਦੇ ਨਾਲ ਆਇਆ ਉਦੋਂ ਇਹਦਾ ਅਰਥ ਹੋ ਗਿਆ ਇਸ਼ਨਾਨ। ਸੋਚਿਆ ਸੋਚ ਨਾ ਹੋਵੇ, ਇੱਥੇ ਚੱਚਾ ਮੁਕਤਾ ਹੈ, ਉਸਨੂੰ ਕੰਨਾ ਵੀ ਨਹੀਂ ਸਿਹਾਰੀ ਵੀ ਨਹੀਂ, ਇਹਦਾ ਭਾਵ ਹੈ ਚਿੰਤਨ ਕਰਨਾ, ਸੋਚਣਾ। ਸੁਰਤ ਸੋਚ ਕਰ ਭਾਂਡ ਸਾਲ, ਕਹਿੰਦੇ ਨੇ ਤੂੰ ਆਪਣੀ ਸੁਰਤ ਨੂੰ, ਆਪਣੇ ਮਨ ਦੀ ਇਕਾਗਰਤਾ ਨੂੰ ਭਾਂਡ ਸਾਲ ਬਣਾ ਲੈ। ਭਾਵ ਬੜੇ ਸਾਰੇ ਭਾਂਡੇ ਜਿਵੇਂ ਦੁਕਾਨ ਵਿੱਚ ਰੱਖੇ ਹੋਏ ਨੇ, ਤੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਉਸ ਸੁਰਤ ਸੋਚ ਦੇ ਭਾਂਡ ਸਾਲ ਵਿੱਚ ਰੱਖ, ਆਪਣੀ ਸੁਰਤ ਦੇ ਵਿੱਚ, ਆਪਣੇ ਚਿੰਤਨ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਰੱਖ, ਇਹ ਹੱਟੀ ਬਣਾ। ਕਿਸਨੀ ਕਮਾਲ ਦੀ ਉਦਾਹਰਣ ਗੁਰਦੇਵ ਜੀ ਨੇ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਫਿਰ ਕਹਿਣ ਲੱਗੇ, ਵਣ ਜਾ ਰਿਹਾ ਸਿਉਂ ਵਣਜ ਕਰ ਲੈ ਲਾਹਾ ਮਨ ਹੱਸ। ਜਿਹੜੇ ਵਣਜਾਰੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਵਿਆਪਾਰ ਕਰਦੇ ਨੇ, ਉਹਨਾਂ ਦੇ ਨਾਲ ਵਿਆਪਾਰ ਕਰ। ਸਤਸੰਗਤ ਜੀ, 26 ਤਰੀਕ ਨੂੰ ਸੰਡੇ ਐਤਵਾਰ ਦੇ ਦੀਵਾਨ ਫਰਿਜਨੋ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਹਲੀਮੀ ਰਾਜ ਦੇ ਸਿਰਲੇਖ ਹੇਠ ਬਾਬਾ ਲੱਖੀ ਸ਼ਾਹ ਵਣਜਾਰਾ, ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦਾ ਜਨਮ ਦਿਨ ਮਨਾਇਆ ਗਿਆ, ਜਿਸ ਮਹਾਨ ਸਮਾਗਮ ਦੇ ਵਿੱਚ ਵਣਜਾਰਾ ਸ਼ਬਦ ਦੇ ਉੱਤੇ ਬੜਾ ਖੁਲਾਸਾ ਗਗਨਦੀਪ ਸਿੰਘ ਜੀ ਹਿਸਟੋਰੀਅਨ ਨੇ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜੋ ਵਣਜਾਰਾ ਸ਼ਬਦ ਗੁਰੂ ਸਾਹਿਬ ਜੀ ਨੇ ਵਰਤਿਆ, ਔਰ ਜਿਹੜੀ ਗੱਲ ਸਾਨੂੰ ਸਮਝਾਈ ਕਿ ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋਹ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ। ਜਿਹੜੇ ਸਤਸੰਗੀ ਜਨ, ਪ੍ਰਭੂ ਪਰਮਾਤਮਾ ਦੇ ਭਗਤ ਨਾਮ ਦਾ ਵਿਆਪਾਰ ਕਰ ਰਹੇ ਨੇ, ਉਹਨਾਂ ਦੇ ਨਾਲ ਆਪਣੀ ਸਾਂਝ ਬਣਾ। ਵਣ ਜਾ ਰਿਹਾ ਸਿਉਂ ਵਣਜ ਕਰ ਲੈ ਲਾਹਾ ਮਨ ਹੱਸ। ਜਦੋਂ ਤੱਕ ਤੂੰ ਗੁਰਮੁਖਾਂ ਦੀ ਸੰਗਤ ਵਿੱਚ ਨਹੀਂ ਆਵੇਗਾ, ਤਤਵੇਤਾ ਸਿਆਣੇ ਮਨੁੱਖਾਂ ਦੀ ਸੰਗਤ ਵਿੱਚ ਨਹੀਂ ਆਵੇਗਾ, ਤੇ ਤੇਰੀ ਇਸ ਹਾਨ ਹੱਠ ਆਰਜਾ ਦੇ ਵਿੱਚ, ਇਸ ਹੱਠੀ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਮ ਦੀ ਸਾਂਭ ਨਹੀਂ ਹੋ ਸਕਦੀ, ਕਿਉਂਕਿ ਤੈਨੂੰ ਉਸ ਨਾਮ ਦੀ ਕੀਮਤ ਪਤਾ ਨਹੀਂ ਲੱਗੇਗੀ ਕਿ ਕਿਸ ਵਸਤੂ ਵਾਸਤੇ, ਕਿਸ ਨਾਮ ਤੁਹਾਨੂੰ ਵਿਹਾਜਣ ਵਾਸਤੇ ਮੈਨੂੰ ਮੇਰੇ ਗੁਰੂ ਨੇ ਭੇਜਿਆ। ਸੋ ਵਣ ਜਾ ਰਿਹਾ ਸਿਉਂ ਵਣਜ ਕਰ ਲੈ ਲਾਹਾ ਮਨ ਹੱਸ। ਮਨ ਹੱਸ ਦਾ ਭਾਵ ਹੈ ਮਨ ਖੇੜੇ ਵਿੱਚ ਆ ਜਾਏਗਾ, ਮਨ ਪ੍ਰਗਾਸ ਵਿੱਚ, ਚਾਨਣ ਵਿੱਚ, ਮਨ ਆਨੰਦ ਦੀ ਅਵਸਥਾ ਵਿੱਚ ਆ ਜਾਏਗਾ ਜੇ ਇਸ ਢੰਗ ਦੇ ਨਾਲ ਤੂੰ ਵਣਜਾਰਿਆਂ ਦੇ ਨਾਲ ਮਿਲ ਕੇ, ਭਾਉ ਪਰਮਾਤਮਾ ਦੇ ਭਗਤਾਂ ਦੇ ਨਾਲ ਮਿਲ ਕੇ, ਜੋ ਨਾਮ ਦੇ ਵਿਆਪਾਰੀ ਨੇ, ਜਦੋਂ ਉਹਨਾਂ ਵਣਜਾਰਿਆਂ ਦੇ ਨਾਲ ਤੂੰ ਸਾਂਝ ਪਾਵੇਂਗਾ, ਜਿਵੇਂ ਬਾਬਾ ਲੱਖੀ ਸ਼ਾਹ ਵਣਜਾਰੇ ਨੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਸਾਂਝ ਬਣੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾਲ ਸਾਂਝ ਬਣੀ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋਈ, ਉਸ ਵੇਲੇ ਬਾਬਾ ਲੱਖੀ ਸ਼ਾਹ ਵਣਜਾਰਾ ਜੀ ਦੀ ਉਮਰ 26 ਸਾਲਾਂ ਦੀ ਸੀ, ਭਾਵ ਗੁਰੂ ਦੇ ਨਾਲ ਨੇੜਤਾ ਸੀ। ਭਾਵੇਂ ਬਹੁਤਾ ਇਤਿਹਾਸ ਅਸੀਂ ਬਾਬਾ ਲੱਖੀ ਸ਼ਾਹ ਵਣਜਾਰੇ ਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਵੇਖਦੇ ਹਾਂ, ਲੇਕਿਨ ਇੱਕ ਉਦਾਹਰਣ ਹੈ ਕਿ ਜੇ ਬਾਬਾ ਲੱਖੀ ਸ਼ਾਹ ਵਣਜਾਰੇ ਨੇ ਦੁਨਿਆਵੀ ਪਦਾਰਥਾਂ ਦੇ ਵਿਆਪਾਰ ਕਰਨ ਵਾਲੇ ਵਣਜਾਰੇ ਨੇ ਗੁਰੂ ਨਾਨਕ ਦੇ ਨਾਲ ਵਿਆਪਾਰ ਕੀਤਾ, ਤੇ ਉਹ ਇਸ ਦੁਨੀਆਂ ਤੇ ਅਮਰ ਅਤੇ ਅਜ਼ਰ ਹੋ ਗਏ। ਆਪਣਾ ਆਪਾ, ਆਪਣਾ ਸਭ ਕੁਝ, ਆਪਣਾ ਘਰ ਘਾਟ, ਆਪਣੇ ਬੱਚੇ, ਆਪਣਾ ਖਾਨਦਾਨ, ਸਭ ਕੁਝ ਗੁਰੂ ਨਾਨਕ ਦੇ ਘਰ ਤੋਂ ਕੁਰਬਾਨ ਕਰ ਦਿੱਤਾ। ਵਣ ਜਾ ਰਿਹਾ ਸੋ ਵਣਜ ਕਰ ਲੈ ਲਾਹਾ ਮਨ ਹੱਸ। ਫਿਰ ਕਹਿਣ ਲੱਗੇ, ਸੁਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ। ਭਾਈ, ਧਾਰਮਿਕ ਗ੍ਰੰਥਾਂ ਨੂੰ ਸੁਣਨਾ, ਵਿਚਾਰਨਾ, ਇਹਨੂੰ ਸੌਦਾਗਰੀ ਬਣਾ, ਇਹਦਾ ਵਿਆਪਾਰ ਕਰ। ਸਤ ਘੋੜੇ ਲੈ ਚੱਲ, ਉੱਚੇ ਆਚਰਣ ਦੇ ਘੋੜੇ ਉੱਤੇ ਸਵਾਰ ਹੋ। ਜੇ ਤੂੰ ਧਾਰਮਿਕ ਗ੍ਰੰਥ ਸੁਣੇ, ਵਿਚਾਰੇ, ਪਰ ਤੇਰਾ ਆਚਰਣ ਚੰਗਾ ਨਾ ਹੋਵੇ, ਤੇਰਾ ਇਖਲਾਕ ਚੰਗਾ ਨਾ ਹੋਵੇ, ਤੇਰੇ ਜੀਵਨ ਵਿੱਚ ਪਵਿੱਤਰਤਾ ਨਾ ਹੋਵੇ, ਨਿਰਮਲਤਾ ਨਾ ਹੋਵੇ, ਗੱਲ ਨਹੀਂ ਬਣਨੀ। ਉਹ ਪੜ੍ਹੇ ਹੋਏ ਧਾਰਮਿਕ ਗ੍ਰੰਥ ਇਵੇਂ ਹੋ ਜਾਣਗੇ ਜਿਵੇਂ ਖੋਤੇ ਦੇ ਉੱਤੇ ਇੱਕ ਬੋਝ ਲੱਦ ਦਿੱਤਾ ਜਾਂਦਾ ਹੈ। ਆਚਰਣ ਨਹੀਂ ਹੋਵੇਗਾ, ਜੀਵਨ ਵਿੱਚ ਪਵਿੱਤਰਤਾ ਨਹੀਂ ਹੋਵੇਗੀ, ਗਿਆਨ ਤੇਰੇ ਕੋਲ ਬਥੇਰਾ ਹੋਵੇਗਾ, ਤੇ ਉਹ ਧਾਰਮਿਕਤਾ, ਉਹ ਪ੍ਰਭੂ ਪਰਮਾਤਮਾ ਦੇ ਮਿਲਾਪ ਦੀ, ਆਨੰਦ ਦੀ ਅਵਸਥਾ ਜੀਵਨ ਵਿੱਚ ਨਹੀਂ ਬਣਦੀ ਜਦੋਂ ਤੂੰ ਧਾਰਮਿਕ ਗ੍ਰੰਥਾਂ ਨੂੰ ਵਿਚਾਰੇਗਾ, ਪੜ੍ਹੇਗਾ, ਤੇ ਸਤ ਭਾਵ ਉੱਚੇ ਆਚਰਣ ਦੇ ਘੋੜੇ ਉੱਤੇ ਸਵਾਰ ਹੋਵੇਗਾ,
खर्च बन चंगियाइयां मत मन जाने कल ते चंगियाइयां दा जो खर्च है वो अपने नाल बन के चल भाव चंगियाइयां अपने जीवन अंदर धारण कर जो चंगियाइयां गुरु ने तैनू सिखाइयां ने ते फिर की होएगा जदो चंगियाइयां दा धन तेरे कोल होवेगा निरंकार कै देश जाहे ता सुख लह महल जदो इना चंगियाइया दे खजाने नू लैके तू परमात्मा दे देश पहुंचेगा भाव जदो तेरी आत्मक अवस्था प्रभु परमात्मा दे नाल मिल जाएगी जदो तू गगन दमामा बाजियो वाली अवस्था ते पहुंच जाएगा जदो तेरी ए अवस्था बनेगी सूक महल जाके ऊंच दुवारे ता मैं वासै भगत प्यारे उस उच्ची आत्मक अवस्था में जदों तू प्रवेश करेगा ते मानो तू प्रभु परमात्मा दी दरगाह दे विच सुख हासिल करेगा इसे जीवन विच मरण तो बाद नहीं इसे जीवन विच जिस दिन तेरी आत्मक अवस्था प्रभु परमात्मा दे मिलाप विच प्रवेश कर गई समझ लेना तेरे जीवन विच आनंद खेड़ा पैदा हो गया फिर बंद बंद ते कटिया जाएगा पर तेरे जीवन नू कोई डुला नहीं सकदा तत्ती तवी ते बैठ जाएगा पर तैनू कोई रुवा नहीं सकदा तेरे जीवन नू कोई डावा डोल नहीं कर सकदा ऐसी आत्मक अवस्था बन जाएगी। फिर कहने लगे लाए चित कर चाकरी मन नाम कर कम जिवें तू दुनियावी नौकरी करदा होया अपने मालक दा वफादार रहिंदा है ओदे अगे झुक झुक के सलामा करदा है किते परमात्मा दे बारे भी यह सोचा चाकर लगे चाकरी नाले गारबवाद गल्ला करे घनेरिया खसम ना पाए साध किते गुरु दे बारे भी चिंतन किया कि मैं जे अपने गुरु का गुलाम हां मुल खरीदी लाला गोला मेरा नाव सुभागा जे तू गुरु करदा कुकर है किते ऐसा ते नहीं सलाम जवाब भी करदा गुरु दे नाल सलाम भी करदा ते फिर उदे नाल जवाब भी करदा सवाल जवाब। गुरुदेव कहण लगे नहीं जे तू प्रभु परमात्मा दी अपने गुरु दी चाकरी कर ली लाए चितकर चाकरी मन नाम कर कम प्रभु परमात्मा दे नाम विच नाम नू मन के उदा चाकर हो जा उदा सेवक हो जा ते गुरुदेव गुरु अमरदास जी महाराज ने यही गल समझाई हस्ती सिर जो अंकस है अहरण जो सिर दे मन तन आगे राख के ऊ भी सेव करे यो गुरमुख आप निवारिया स्वराज सृष्ट का ले ते अंतली पंक्ति विच गुरुदेव ने बचन कीता बन बदिया कर धावणी ताको आखे धन चंगियाइयां दा धन इकट्ठा करना ते जेड़ी बदियां ने उनां नू बन लेना है जेड़ियां बुरियाइयां ने जीवन विच उनां ते काबू पा लेना है बन बदियां कर धावणी ताको आखे धन जिस बंदे ने जिस मनुख ने इस विषय विकारी मन नू जो बदिया दे पिछे दौड़दा है इस नू बन लिया वस विच कर लिया गुरुदेव कहण लगे ओ मनुख तनता दे जोग है ओ सत्कार दे जोग है नानक वेखै नदर कर चढ़ है चवगण मन हे नानक आख ऐसे मनुख उत्ते परमात्मा अपनी मेहर दी नजर करके वेखदा है नानक वेखै नदर कर ते चढ़ है चवगण वन भाव ओदी चढ़दी कला हो गई ओ मानो के उच्ची आत्मक अवस्था विच प्रवेश कर गया फिर संसार दे दुख कलेश उसनु डुला नहीं सकते। सो इस शब्द दे विच गुरु नानक पातशाह ने सानू ए समझाया भाई दुनियावी पदार्थां दी दौड़ विच लग के अपना जीवन बर्बाद ना करिए गुरु शब्द गुरु ज्ञान राही प्रभु परमात्मा दी नेड़ता प्राप्त करिए ताकि इस संसार अंदर सानू जीवन जीवन दी जांच आ जाए। सो इस अमृत वेले दे दीवान विच गुरु ग्रंथ साहिब महाराज जी दी अपार कृपा सदका दसरे नूं गुरु दे शब्द अज दे मुख वाक दी विचार करन दा सुभाग मिलिया। मैनेजमेंट कमेटी दा दास धनवादी है ते गुरु ग्रंथ साहिब महाराज दास नूं इस सुभाग 17 साल पहला दास ने इस गुरुद्वारे दे विच महीना एक महीने दी सेवा कीती सी ते उस तों बाद अज दास नूं इह सुभाग मिलिया। मैं बहुत ही वडभागी हाँ गुरु ग्रंथ साहिब महाराज जी की गोद विच इह सुभाग दासरे नूं प्राप्त होया। मैनेजमेंट कमेटी का धनवाद गुरु ग्रंथ साहिब महाराज जी का धनवाद भाई सुबेग सिंह जी का धनवाद जिन्होंने मैनेजमेंट कमेटी के नाल गलबात करके यह सबब बनाया। सो आप सारिया का धनवाद गुरु ग्रंथ साहिब महाराज जी रहमत करन आओ आप आनंद साहब जी का पाठ करिए। वाहेगुरु जी का खालसा वाहेगुरु जी की फतेह राम कली महला तीजा आनंद को ओंकार सतगुर प्रसाद आनंद पया मेरी माए
ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ,

ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ ਸ਼ਬਦ

ਹਰੇ ਖਿਲਾਓ ਸੰਗਤਾਂ ਦਾ ਦਰਦ ਸਿਰ ਫੁਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕੀ ਮਿਲਾ ਕਿਰਪਾ ਕਰੋ ਖਾਲਸਾ ਪੰਥ ਸਿੱਖਾਂ ਨੂੰ ਏਕਤਾ ਸਵਾਗਤ ਪਿਆ ਜੀ ਬਖਸ਼ਿਸ਼ ਕਰਕੇ ਸ਼ਾਸਨ ਦੋ ਦਾਸ ਬਖਸ਼ੋ ਚੈਨਲ ਜੋੜ ਕੇ ਮਾਣੇ ਪਿਆਰ ਬਖਸ਼ੇ ਤਾਰ ਹਰ ਮੈਦਾਨ ਦੁਆਨ ਫਤਿਹ ਬਖਸ਼ ਬਾਦਾ ਕਰੋ ਜੀ ਗੁਰਜੀ ਮਹਾਰਾਜ ਕਿਰਪਾ ਕਰੋ ਦੂਰ ਦੁਰਾਜ ਕਾਲ ਬੈਠੀਆਂ ਲਾਈਵ ਕਿਸਾ ਕਿਸੇ ਸ਼ਰਮ ਕਰ ਰਹੀਆਂ ਸਾਰੇ ਸਕਦੇ ਹਾਜ਼ਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਤਾਰਾ ਬਖਸ਼ੀ ਗਈ ਸੰਗਤਾਂ ਨੂੰ ਤਾਂ ਬਖਸ਼ੇ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅਦ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਭੇਟਾ ਕਰ ਹੀ ਚਰਨਾ ਪ੍ਰਵਾਨ ਕਰੋ ਬਖਸ਼ਾ ਸਾਹਿਬ ਦੀਆਂ ਕਮਾਈਆਂ ਸਬਰ ਕਰੋ ਕਾਰਜ ਵੱਧ ਵਧਾਰ ਸਾਰ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਾਂ ਦਾ ਪੂਰੀਆਂ ਕਰੋ ਜੀ ਸਾਰ ਬਖਸ਼ਿਸ਼ ਕਰੋ ਮਿਹਰ ਕਰੋ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪਵਿੱਤਰ ਗੁਣਾਂ ਦੀ ਬਖਸ਼ਿਸ਼ ਪ੍ਰੰਗ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆਗਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚਰਨਾ ਦਿਨਵਾਦ ਬਣਾਓ ਸ਼ੋਧ ਅਤੇ ਪਵਿੱਤਰ ਸੇਵਾ ਲੈਣ ਦੀ ਕਵਾ ਦਿੱਤਾ ਸਹੀ ਪਿਆਰੇ ਮਿਲੋ ਜਿਹਨੇ ਬਣਾਤਾ ਨਾਮ ਚਾਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ

ਚਿੰਤਾ ਹਮਾਰੀ ਧਨ ਸੋਵੇਲਾ ਘੜੀ ਧਨ ਧਨ ਮੂਰਤ ਪਲ ਸਾਰ ਧਨ ਸੋ

0: ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਵੇਰ ਦੇ ਦੀਵਾਨਾਂ ਦੇ ਵਿੱਚ, ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ, ਬਹੁਤ ਹੀ ਵਡਭਾਗੀ ਹੋ। ਜੋ ਗੁਰੂ ਮਹਾਰਾਜ ਨੇ ਅੱਜ ਦਾ ਹੁਕਮਨਾਮਾ ਬਖਸ਼ਿਆ, ਮਨ ਹਾਲੀ ਕਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਭਾਈ ਮਹੇਸ਼ ਸਿੰਘ ਜੀ ਜੋ ਮੈਰੀਲੈਂਡ ਤੋਂ ਗਿਆਨੀ ਜੀ ਸਾਡੇ ਕੋਲ ਪਹੁੰਚੇ ਹਨ, ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੇ ਅੱਜ ਸਵੇਰ ਦੇ ਹੁਕਮਨਾਮੇ ਦੀ ਕਥਾ ਸੰਗਤਾਂ ਦੇ ਨਾਲ ਸਾਂਝੀ ਕੀਤੀ, ਕਿਸ ਤਰ੍ਹਾਂ ਉਹਨਾਂ ਨੇ ਦੱਸਿਆ ਵੀ ਸੱਚਾ ਨਾਮ ਬੀਜਣਾ ਹੈ ਆਪਾਂ, ਅਤੇ ਸੱਚਾ ਨਾਮ ਹੈਗਾ ਕੀ, ਉਹਦੀ ਵੀ ਵਿਆਖਿਆ ਉਹਨਾਂ ਨੇ ਕਰਤੀ ਨਾਲ ਦੀ ਨਾਲ ਵੀ ਸੱਚਾ ਨਾਮ ਹੈਗਾ ਕੀ ਹੈ। ਜਿਹੜੀ ਤੁਸੀਂ ਰੋਜ਼ ਦੀ ਕਿਰਤ ਕਰਦੇ ਹੋ, ਉਹ ਗੁਰੂ ਦੇ ਨਾਲ ਜੋੜਦੇ ਹੋ, ਸੱਚੇ ਕਰਤਾਰ ਦੇ ਨਾਲ ਜੁੜਦੇ ਹਾਂ, ਉਹ ਹੀ ਨਾਮ ਹੈ। ਸੋ ਉਹ ਵੀ ਉਹਨਾਂ ਨੇ ਬਹੁਤ ਸੰਗਤਾਂ ਦੇ ਨਾਲ ਬਖੂਬੀ ਦੇ ਨਾਲ ਸਾਂਝ ਕੀਤਾ। ਬੇਨਤੀ ਕਰਦੇ ਹਾਂ ਗੁਰੂ ਘਰ ਵੱਲੋਂ ਉਹਨਾਂ ਨੂੰ ਸਰੋਪੇ ਦੀ ਦਾਤ ਦਿੱਤੀ ਜਾਣੀ ਹੈ। ਬਾਜਵਾ ਸਾਹਿਬ ਜੀ ਨੂੰ ਬੇਨਤੀ ਹੈ ਵੀ ਗਿਆਨੀ ਮਹੇਸ਼ ਸਿੰਘ ਜੀ ਉਹਨਾਂ ਨੂੰ ਉਹ ਸਰੋਪਾ ਦੀ ਦਾਤ ਬਖਸ਼ਣ। ਗਿਆਨੀ ਜੀ ਜੋ ਆਪਣੇ ਇਹਨਾਂ ਨੂੰ ਦੱਸਿਆ ਵੀ ਫ੍ਰਿਜ਼ਨੋ ਵਿਖੇ ਜੋ ਤਿੰਨ ਦਿਨ ਦਾ ਸਮਾਗਮ ਹੋਇਆ, ਲੱਖੀ ਸ਼ਾਹ ਬੋਲੇ ਸੋਨਿਹਾ, ਲੱਖੀ ਸ਼ਾਹ ਬੰਜਾਰਾ ਹੋਣਾ ਦੀ ਜੋ ਵੀ ਗੁਰੂ ਨਾਨਕ ਸਾਹਿਬ ਜੀ ਦਾ ਹਲੇਮੀ ਰਾਜ ਦਾ ਜੋ ਕਾਨਸੈਪਟ ਸੀਗਾ ਉਹਦੇ ਬਾਰੇ, ਸੋ ਉੱਥੇ ਪਹੁੰਚੇ ਸਨ। ਸੋ ਅੱਜ ਇੱਥੇ ਸਵੇਰੇ ਦੀਵਾਨ ਦੇ ਵਿੱਚ ਹਾਜ਼ਰੀ ਭਰੇ, ਬਹੁਤ ਹੀ ਧੰਨਵਾਦੀ ਹਾਂ ਉਹਨਾਂ ਦੇ। ਅਤੇ ਜੇ ਅੱਗੇ ਵੀ ਇੱਥੇ ਕਿਤੇ ਇਸ ਏਰੀਏ 'ਚ ਆਏ ਤਾਂ ਜ਼ਰੂਰ ਹਾਜ਼ਰੀ ਭਰਨ, ਫਿਰ ਉਹਨਾਂ ਦਾ ਧੰਨਵਾਦੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕਰਕੇ ਇਹ ਸਮਾਂ ਸਾਡੀ ਝੋਲੀ ਵਿੱਚ ਪਾਇਆ ਹੈ। ਸੰਗਤ ਜੀ, ਜਿਵੇਂ ਕਿ ਆਪ ਜੀਆਂ ਨੂੰ ਪਤਾ ਹੈ, ਅਸੀਂ ਪਿਛਲੇ ਕਈ ਦਿਨਾਂ ਤੋਂ ਜੋ ਕਿ ਬੜੀ ਮਿਹਨਤ ਮੁਸ਼ੱਕਤ ਦੇ ਨਾਲ, ਬੜੇ ਆਸਾਂ ਉਮੀਦਾਂ ਦੇ ਨਾਲ ਲੱਗੇ ਹੋਏ ਸਾਂ, ਜੋ ਕਿ ਫ੍ਰਿਜ਼ਨੋ ਦੇ ਵਿੱਚ ਬਾਬਾ ਲੱਖੀ ਸ਼ਾਹ ਵਣਜਾਰਾ ਅਤੇ ਬਾਬਾ ਮੱਖਣ ਸ਼ਾਹ ਲੋਬਾਣਾ ਜੀ ਦਾ ਜਨਮ ਦਿਵਸ ਨੂੰ ਸਮਰਪਿਤ ਕਰਦਿਆਂ ਹੋਇਆ ਬਹੁਤ ਹੀ ਵੱਡਾ ਮਹਾਨ ਗੁਰਮਤ ਸਮਾਗਮ, ਜੋ ਕਿ ਪਿਛਲੇ ਦਿਨੀ 26 ਤਰੀਕ ਨੂੰ ਐਤਵਾਰ ਨੂੰ ਬੜੀ ਹੀ ਕਿਰਪਾ ਦੇ ਨਾਲ ਸੰਪੂਰਨਤਾ ਹੋਈ ਹੈ ਸਫਲਤਾਪੂਰਵਕ। ਸੋ ਅਸੀਂ ਉਹਦੇ ਲਈ ਵਾਹਿਗੁਰੂ ਜੀ ਦਾ ਧੰਨਵਾਦ ਕਰਦਿਆਂ ਨਾਲ ਹੀ, ਜੋ ਸਾਡੇ ਸੋਸਾਇਟੀ ਬਾਬਾ ਲੱਖੀ ਸ਼ਾਹ ਵਣਜਾਰਾ USA ਸਿੱਖ ਸੁਸਾਇਟੀ ਦੇ ਮੁੱਖ ਸੇਵਾਦਾਰ ਗਿਆਨੀ ਮਹੇਸ਼ ਸਿੰਘ ਜੀ ਮੈਰੀਲੈਂਡ, ਅਤੇ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ ਉਹਨਾਂ ਸਾਹਿਬ ਵਾਲੇ, ਅਤੇ ਇਹਨਾਂ ਦੇ ਸਾਰੇ ਸਾਥੀ ਭਾਈ ਨਰਵੈਰ ਸਿੰਘ ਜੀ ਅਟਲਾਂਟਾ, ਭਾਈ ਚੰਦਰਪਾਲ ਸਿੰਘ ਜੀ ਆਇਵਾ, ਅਤੇ ਹੋਰ ਬੇਅੰਤ ਗੁਰਸਿੱਖ ਵੀਰ ਭਾਈ ਗਗਨਦੀਪ ਸਿੰਘ ਜੀ ਹਿਸਟੋਰੀਅਨ, ਸਾਰਿਆਂ ਦਾ ਪੂਰਨ ਸਹਿਯੋਗ ਰਿਹਾ ਹੈ। ਅਸੀਂ ਸਮੂਹ ਸੰਗਤ ਵੱਲੋਂ ਅਤੇ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਵਿਸ਼ੇਸ਼ ਧੰਨਵਾਦ ਗੁਰਦੁਆਰਾ ਸੈਨ ਹੋਜੇ ਦੀਆਂ ਸੰਗਤਾਂ ਦਾ, ਅਤੇ ਇੱਥੋਂ ਦੇ ਸਮੂਹ ਪ੍ਰਬੰਧਕ ਵੀਰਾਂ ਦਾ, ਹੈੱਡ ਗ੍ਰੰਥੀ ਗਿਆਨੀ ਮਹਿੰਦਰ ਸਿੰਘ ਜੀ ਬਾਜਵਾ ਜਾਂ ਬਾਜਵਾ ਸਾਹਿਬ ਜੀ, ਅਤੇ ਸਰਦਾਰ ਸੁਖਦੇਵ ਸਿੰਘ ਜੀ ਬੈਣੀਵਾਲ, ਜਿਨ੍ਹਾਂ ਨੇ ਸਾਨੂੰ ਮਾਇਕ ਰੂਪ ਜੀ ਅਤੇ ਹਰ ਤਰ੍ਹਾਂ ਦੀ ਸਾਨੂੰ ਪੂਰਨ ਸਹਿਯੋਗ ਦਿੱਤਾ ਹੈ। ਅਸੀਂ ਆਪਣੀ ਸੰਗਤ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਨਾਲ ਹੀ ਅਸੀਂ, ਮੈਂ ਬੇਨਤੀ ਕਰਾਂਗਾ ਸਾਡੇ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਮਹੇਸ਼ ਸਿੰਘ ਜੀ ਅਤੇ ਗਿਆਨੀ ਸੰਤ ਓਂਕਾਰ ਸਿੰਘ ਜੀ ਉਹਨਾਂ ਵਾਲੇ, ਉਹ ਜੋ ਸਾਡੀਆਂ ਸੰਗਤਾਂ ਵੱਲੋਂ, ਕਿਉਂਕਿ ਭਾਈ ਸਾਹਿਬ ਨੇ ਉੱਥੇ ਪਹੁੰਚਣਾ ਸੀ ਆਪਣੇ ਰੁਝੇਵਿਆਂ ਕਰਕੇ ਨਹੀਂ ਪਹੁੰਚ ਸਕੇ, ਸੋ ਅਸੀਂ ਆਪਣੀ ਸੁਸਾਇਟੀ ਵੱਲੋਂ ਸਾਡੇ ਸਮੂਹ ਮੈਂਬਰਾਂ ਵੱਲੋਂ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਸਰਦਾਰ ਸੁਖਦੇਵ ਸਿੰਘ ਜੀ ਨੂੰ ਜੋ ਸਰੋਪਾਵ ਹੈ ਉਹ ਅਸੀਂ ਦੇਣਾ ਚਾਹਵਾਂਗੇ। ਮੈਂ ਬੇਨਤੀ ਕਰਾਂਗਾ ਸਰਦਾਰ ਸੁਖਦੇਵ ਸਿੰਘ ਜੀ ਨੂੰ ਕਿ ਉਸ ਆ ਕੇ ਮਹਾਰਾਜ ਦੇ ਹਜ਼ੂਰ ਦੇ ਵਿੱਚ ਭਾਈ ਸਾਹਿਬ ਹੋਰਾਂ ਪਾਸੋਂ ਸਰੋਪਾਵ ਪ੍ਰਾਪਤ ਕਰਨ ਜੀ। ਬੋਲੇ ਸੋਨਿਹਾ। ਔਰ ਅਸੀਂ, ਜਿਵੇਂ ਭਾਈ ਸਾਹਿਬ ਨੇ ਵੀ ਕਿਹਾ ਸੀ ਬਈ, ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਮੈਂਬਰਾਂ ਨਾਲ ਆਪਸ ਵਿੱਚ ਗੱਲਬਾਤ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ, ਕਿਉਂਕਿ ਇਹ ਜਿਹੜਾ ਸਥਾਨ ਹੈ ਸਾਡਾ ਆਪਣਾ ਸਥਾਨ ਹੈ, ਬਹੁਤ ਵੀਰ ਰਾਗੀ ਸਿੰਘ ਜੋ ਕਥਾਵਾਚਕ, ਮੈਨੂੰ ਨਹੀਂ ਲੱਗਦਾ ਬਈ ਜਿੰਨੇ ਵੀ ਸਾਡੇ ਅੱਜ ਇੱਥੇ ਆਪਣੇ ਘਰ ਪਰਿਵਾਰ ਨਾਲ ਸੁਖੀ ਵਸ ਰਹੇ ਹਨ, ਸਾਰਿਆਂ ਦਾ ਲਿੰਕ ਜੋ ਹੈ ਸੈਨ ਹੋਜੀ ਗੁਰਦੁਆਰੇ ਦੇ ਨਾਲ ਜੁੜਿਆ, ਕਿਉਂਕਿ ਬਹੁਤ ਵੀਰ ਇੱਥੇ ਪੁਰਾਤਨ ਸਮੇਂ ਤੋਂ, ਜਦੋਂ ਅਜੀਤ ਸਿੰਘ ਬੈਨੀਵਾਲ ਜੀ ਉਦੋਂ ਇੱਥੇ ਸੇਵਾ ਸਾਰੀ ਕਰਦੇ ਹੁੰਦੇ ਸਨ, ਉਦੋਂ ਤੋਂ ਸਾਡੇ ਰਾਗੀ ਸਿੰਘ ਕਥਾਵਾਚਕ ਵੀਰ ਇਸ ਸੰਸਥਾ ਦੇ ਨਾਲ ਜੁੜੇ ਹੋਏ ਹਨ। ਜਿਵੇਂ ਭਾਈ ਮਹੇਸ਼ ਸਿੰਘ ਉਹਨਾਂ ਨੇ ਹੁਣੇ ਦੱਸਿਆ ਸੀ ਕਥਾ ਵਿੱਚ ਕਿ 17 ਸਾਲ ਪਹਿਲਾਂ ਇੱਥੇ ਹਾਜ਼ਰੀ ਭਰ ਕੇ ਗਏ ਹਨ। ਸਾਡੇ ਸਾਰੇ ਰਾਗੀ ਸਿੰਘ ਕੀਰਤਨੀ ਸਿੰਘ ਇਸ ਸਥਾਨ ਦੇ ਨਾਲ ਜੁੜੇ ਹਨ। ਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪ੍ਰੋਗਰਾਮ ਇੱਥੇ ਇਸ ਤਰ੍ਹਾਂ ਦਾ ਉਲੀਕਿਆ ਜਾਏ, ਤਾਂ ਕਿ ਅਸੀਂ ਸਾਰੇ ਹੀ ਇੱਕ ਪਰਿਵਾਰ ਦੀ ਤਰ੍ਹਾਂ ਇਕੱਠੇ ਹੋ ਕੇ ਇਸ ਸਮਾਗਮ, ਹੁਣ ਆਉਣ ਵਾਲੇ ਸਮਾਗਮ ਦੇ ਵਿੱਚ ਇੱਥੇ ਵੀ ਅਸੀਂ ਆਪ ਸੰਗਤ ਦੇ ਨਾਲ ਸਾਂਝ ਪਾ ਸਕੀਏ ਜੀ। ਅਸੀਂ ਫਿਰ ਤੋਂ ਸਾਰੇ ਸਟਾਫ ਦਾ, ਸਾਰਿਆਂ ਦਾ, ਕਮੇਟੀ ਦਾ, ਸਮੂਹ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਸਭ ਤੋਂ ਜ਼ਿਆਦਾ ਧੰਨਵਾਦ ਭਾਈ ਓਮਕਾਰ ਸਿੰਘ ਜੀ ਜੋ ਕਿ ਇੱਥੇ ਬਤੌਰ ਹਜ਼ੂਰੀ ਕੀਰਤਨ ਦੀ ਸੇਵਾ ਕਰ ਰਹੇ ਨੇ। ਇਹਨਾਂ ਨੇ ਆਪਣਾ ਪੂਰਾ ਜੋ ਐਕਸਪੀਰੀਅੰਸ ਸਾਡੇ ਨਾਲ ਉੱਥੇ ਸਾਂਝ ਪਾ ਕਰਕੇ ਸਾਨੂੰ ਪੂਰੀ ਤਰ੍ਹਾਂ ਸਾਡੇ ਸਮਾਗਮ ਨੂੰ ਤਰੱਕੀ ਵੱਲ ਲਿਜਾਣ ਲਈ ਸਾਨੂੰ ਰਾਹ ਵੀ ਦਿਖਾਇਆ, ਔਰ ਅਸੀਂ ਇਹਨਾਂ ਦਾ ਇੱਥੋਂ ਦੀ ਸੰਗਤ ਵੱਲੋਂ ਵੀ ਸਾਡੇ, ਕਿਉਂਕਿ ਸਾਡੇ ਆਪਣੇ ਨੇ ਸਾਰਿਆਂ ਦਾ, ਅਸੀਂ ਸਾਰਿਆਂ ਵੱਲੋਂ ਇਹਨਾਂ ਦਾ ਸਪੈਸ਼ਲ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਓ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 775 ਅੰਗ ਤੋਂ ਸ੍ਰੀ ਸਹਿਜ ਪਾਠ ਆਪਾਂ ਅੱਗੇ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 775 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਹਉ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਦ ਦੁੱਤਰ ਧਰੀਐ ਰਾਮ ਸਤਿਗੁਰ ਭਾਈ ਚੱਲੋ

ਸਫਲ ਦਰਸ ਭੇਟਿਆ ਗੁਰਪੂਰਾ, ਨਾਨਕ ਸਦ ਬਲਿਹਾਰੀ ਸੰਭਲਿਆ ਸਚ ਥਾਨ, ਮਾਨ ਮਹਤ

ਕਈ ਲੱਖ ਲੱਖ ਲੱਖ ਵਰਿਆ ਜਿਨ ਭ੍ਰਮ ਪਰਦਾ ਖੁੱਲਾ ਰਾਮ ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨ ਮਾਨਾ ਪ੍ਰਭ ਜੀ ਭਾਣੀ ਭਈ ਨਿਕਾਣੀ ਸਫਲ ਜਨਮ ਪਰਵਾਨਾ ਭਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ

Thank you.

ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਸਾਰਿਆਂ ਦਾ ਧੰਨਵਾਦ ਫਤਿਹਗੜ੍ਹ ਦੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਸ਼ਹੀਦੀ ਦਿਵਸ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆਪ ਜੀ ਦੀ ਯਾਦ ਵਿੱਚ ਬਾਣੀ ਦੇ ਪ੍ਰਵਾਹ ਚਲਾ ਕੇ ਸਤਿਗੁਰ ਦੀ ਸ਼ਰਧਾ ਦੇ ਫੁੱਲ ਅਤੇ ਦੀਵਾਨ ਸਜੇ ਆਪ ਜੀ ਨੇ ਕੀਰਤਨ ਸਰਵਨ ਕੀਤਾ ਸਤਿਗੁਰ ਕਿਰਪਾ ਕਰਨ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਸਿਰ ਤੇ ਸਤਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ ਗੁਰਸਿੱਖੀ ਦਾ ਜੀਵਨ ਗੁਰੂ ਕਰਕੇ ਕੀਰਤਨੀਏ ਸਾਰਿਆਂ ਦਾ ਧੰਨਵਾਦ ਮਹਾਨ ਮਹਾਨ ਕੀਰਤਨੀਏ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਭਾਗਾਂ ਵਾਲੇ ਹੋ ਸਤ ਸੰਗਤ ਸਤਿਗੁਰ ਬਖਸ਼ਿਸ਼ ਕਰਨ ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਰਹੀਏ ਪੂਰਾ ਹਫ਼ਤਾ ਸਤਿਗੁਰ ਦੇ ਦਾਤੇ ਇੱਥੇ ਆਪਾਂ ਹਾਜ਼ਰੀਆਂ ਭਰੀਆਂ ਨੇ ਵਚਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਅਦਬੀਆਂ ਬਖਸ਼ ਲੈਣਗੀਆਂ ਜੀ ਇੱਕ ਵਾਰੀ ਫਿਰ ਸਰਬੱਤ ਸੰਗਤਾਂ ਦਾ ਪ੍ਰਬੰਧਕ ਸਾਹਿਬਾਨਾਂ ਦਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਭੁੱਲ ਚੁੱਕਦੀ ਸ਼ਮਾ ਸਾਰੇ ਅਸੀਸ ਬਖਸ਼ੋ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਮਸਕਾਰ ਜੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਣਦੇ ਰਾਗਾਂ ਅਨੁਸਾਰ ਰਸਪ ਨੇ ਕੀਰਤਨ ਸਰਨ ਪਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਖਿਮਾ ਚਾਹੁੰਦੇ ਹਾਂ ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ

ਸੋ ਬਾਣੀ ਵਿੱਚ ਲਿਖਿਆ ਹੈ ਜੇ ਕੋਈ ਇਨਸਾਨ ਇੱਕ ਘੜੀ ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ 24 ਮਿੰਟ 25 ਮਿੰਟ ਲਗਾ ਲਓ ਭਾਵੇਂ ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ ਅਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ ਇਨਸਾਨ ਬਹੁਤ ਬਿਜ਼ੀ ਹੈ ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ ਮਾਂ ਬਾਪ ਦੇ ਵੀ ਕਰਦਾ ਆਪਣੇ ਕੰਮ ਵੀ ਕਰਦਾ ਪਰ ਉਸ ਕੋਲ ਟਾਈਮ ਨਹੀਂ ਹੈ ਨਾ ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ ਜਿਸ ਨੇ ਉਸਨੂੰ ਬਣਾਇਆ ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ ਸੱਚਮੁੱਚ ਇਹੀ ਹੁਕਮ ਸੀ ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਜਿਹਦੇ ਜਾਨਵਰ ਨੇ ਨਾ ਪਸ਼ੂ ਪੰਛੀ ਜਾਨਵਰ ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ ਨੱਕ ਮੂੰਹ ਉਹ ਬੈਠ ਕੇ ਬੰਦਗੀ ਕਰ ਸਕਦਾ ਹੈ ਸਿਮਰਨ ਕਰ ਸਕਦਾ ਹੈ ਮੈਡੀਟੇਸ਼ਨ ਕਰ ਸਕਦਾ ਅਤੇ ਪਰਮਾਤਮਾ ਨੂੰ ਮਿਲ ਸਕਦਾ ਜਾਨਵਰ ਨਹੀਂ ਮਿਲ ਸਕਦੇ ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ ਪਰ ਮਨੁੱਖ ਨੂੰ ਲੱਗਦਾ ਜੇ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਤਾਂ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ ਪਰ ਨਹੀਂ ਹੁੰਦਾ ਮੇਰੇ ਕੋਲ ਸਾਰੇ ਸਾਮਾਨ ਆ ਜਾਣ ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ ਬੜੇ ਇੰਪਲਾਈ ਹੋਣ ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ ਮੈਡੀਟੇਸ਼ਨ ਸਿਮਰਨ ਭਗਤੀ ਬੈਠ ਕੇ ਜੋ ਭਗਤਾਂ ਨੇ ਕੀਤਾ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਅਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ ਸ਼ਬਦ ਹੈ ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ ਤੂੰ ਕੇਵਲ 12 ਮਿੰਟ ਕੱਢ ਲੈ ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ 12.5 ਮਿੰਟ ਕੱਢ ਲੈ 12 ਮਿੰਟ ਵੀ ਨਹੀਂ ਉਸ ਤੋਂ ਹੋਰ ਅੱਧੇ ਕਰ ਲੈ 5-6 ਮਿੰਟ ਭਗਤੀ ਕਰ ਸਿਮਰਨ ਕਰ ਜੇ ਅਸੀਂ ਅੱਜ ਵੀ ਸਟਾਰਟ ਕਰੀਏ ਜਿਹੜੇ ਲੋਕ ਨਹੀਂ ਸਿਮਰਨ ਕਰਦੇ ਸਤਸੰਗ ਨਹੀਂ ਕਰਦੇ ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ ਘਰ ਬੈਠ ਕੇ ਸਿਮਰਨ ਬੰਦਗੀ ਕਰਨ ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਅਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ ਜਿਉਂ ਜਿਉਂ ਟਾਈਮ ਵਧੇਗਾ ਲਾਈਫ ਵਿੱਚ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ ਪਦਾਰਥ ਉਹੀ ਰਹਿਣਗੇ ਸਾਡੇ ਕੋਲ ਪਦਾਰਥ ਹੈ ਨਹੀਂ ਜਾਂ ਨਹੀਂ ਡਸ ਨਾਟ ਮੈਟਰ ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ ਮੈਂ ਸੁਖੀ ਹੋ ਜਾਊਂਗਾ ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ ਆਓ ਗੁਰੂ ਸਾਹਿਬ ਕਹਿੰਦੇ ਹਨ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰੇ ਚਿਤਾਰੇ ਤੋਂ ਭਾਵੇਂ ਪ੍ਰਭੂ ਨੂੰ ਯਾਦ ਕਰਨਾ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਦੇਖੋ ਮੈਂ ਹੁਣੇ ਕਹਿ ਰਿਹਾ ਸੀ ਨਾ 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ ਪੁਰਾਣੇ ਟਾਈਮ 'ਤੇ ਨਾ ਟਾਈਮ ਪੀਸ ਹੁੰਦੇ ਸੀ ਕਲੋਕ ਜਿਹੜੀਆਂ ਹੁੰਦੀਆਂ ਸਨ ਇਲੈਕਟ੍ਰਿਕ ਨਹੀਂ ਸੀ ਹੁੰਦੀਆਂ ਉਹ ਚਾਬੀ ਭਰਨੀ ਹੁੰਦੀ ਸੀ ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦਿਓ ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ ਸੋ ਗੁਰੂ ਸਾਹਿਬ ਵੀ ਕਹਿੰਦੇ ਤੂੰ ਸਿਮਰਨ ਕਰਨ ਲਈ ਬੈਠ ਜਾ ਜਦੋਂ ਤੇਰਾ ਮਨ ਜੁੜ ਗਿਆ ਨਾ ਫਿਰ ਤੂੰ ਭਾਵੇਂ ਆਪਣੀ ਜੌਬ ਕਰ ਬਿਜ਼ਨਸ ਕਰ ਮਾਂ ਬਾਪ ਦੀ ਸੇਵਾ ਕਰ ਬੱਚਿਆਂ ਦੀ ਪਾਲਣਾ ਕਰ ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ ਹੇ ਪ੍ਰਭੂ ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ ਆਓ ਅਸੀਂ ਬੇਨਤੀ ਕਰਦੇ ਹਾਂ ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ ਸਾਰੀ ਸਹਾਇਤਾ ਕਰਨ ਵਾਲਾ ਆਓ ਸ਼ਬਦ ਪਾਠ ਤੇ ਸਮਾਪਤੀ ਹੋਵੇਗੀ 8 ਮਿੰਟ ਬਾਕੀ ਨੇ ਸਾਡੇ ਕੋਲ ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ ਇਹ ਰਲ ਕੇ ਸਾਰੇ ਬੋਲਦੇ ਹਾਂ ਸ਼ਬਦ ਸਾਹਿਬ

ਤੁਮ ਕਰੋ ਸੋਈ ਪਲ ਹਮਰੇ। ਅਸੀਂ ਕਈ ਵਾਰ ਸੋਚਦੇ ਹਾਂ ਨਾ ਕਿ ਮੇਰੇ ਨਾਲ ਚੰਗਾ ਨਹੀਂ ਹੋਇਆ, ਇਹ ਜੋ ਹੋਇਆ ਪਰਮਾਤਮਾ ਨੇ ਚੰਗਾ ਨਹੀਂ ਕੀਤਾ, ਕੋਈ ਫੈਮਿਲੀ ਮੈਂਬਰ ਉਸਦੀ ਡੈਥ ਹੋ ਗਈ, ਜਾਂ ਮੇਰੀ ਜੌਬ ਚਲੀ ਗਈ, ਜਾਂ ਮੇਰੀ ਸੰਸਾਰ 'ਚ ਜਿੱਥੇ ਬੜੀ ਇੱਜ਼ਤ ਬਣੀ ਹੋਈ ਸੀ ਇੱਜ਼ਤ ਖਤਮ ਹੋ ਗਈ, ਬੇਇੱਜ਼ਤੀ ਹੋ ਗਈ, ਇਨਸਲਟ ਹੋ ਗਈ। ਕੁਛ ਹੈਪਨ ਸੰਸਾਰ 'ਚ ਹੁੰਦੀਆਂ ਨੇ ਕਈ ਵਾਰ, ਜੋ ਅਸੀਂ ਪਸੰਦ ਨਹੀਂ ਕਰਦੇ ਪਰ ਹੋ ਜਾਂਦੀਆਂ। ਉਹ ਸਤਿਗੁਰੂ ਜੀ ਕਹਿੰਦੇ ਨੇ ਜੋ ਤੁਮ ਕਰੋ ਸੋਈ ਪਲ ਹਮਰਾ। ਪਰਮਾਤਮਾ ਤਾਂ ਸਾਡੇ ਭੱਲੇ ਵਾਸਤੇ ਹੀ ਕਰਦਾ ਹੈ, ਕੁਛ ਸਾਨੂੰ ਲੈਸਨ ਸਿਖਾਉਣਾ ਹੁੰਦਾ ਜਿਹੜਾ ਅਸੀਂ ਸਿੱਖਦੇ ਨਹੀਂ। ਕਈ ਵਾਰ ਕਹਿੰਦੇ ਮੈਨੂੰ ਪਤਾ ਹੈ, ਮੈਨੂੰ ਪਤਾ, ਸਭ ਕੁਛ ਪਤਾ, ਕੁਛ ਨਹੀਂ ਪਤਾ ਹੁੰਦਾ। ਸੋ ਗੁਰੂ ਸਾਹਿਬ ਵਾਹਿਗੁਰੂ ਸਾਨੂੰ ਕੋਈ ਲੈਸਨ ਸਿਖਾਉਣਾ ਚਾਹੁੰਦੇ ਨੇ ਅਤੇ ਸਾਨੂੰ ਝਟਕਾ ਲੱਗਦਾ ਹੈ, ਕੋਈ ਦੁੱਖ ਆ ਜਾਂਦਾ ਹੈ। ਸੋ ਸਤਿਗੁਰੂ ਜੀ ਮਿਹਰ ਕਰਨ, ਸਮਾਂ ਪੂਰਾ ਹੋ ਗਿਆ, ਸਾਧ ਸੰਗਤ ਇੱਕ ਦੋ ਮਿੰਟ ਉੱਪਰ ਜਾ ਰਹੇ, ਖਿਮਾ ਚਾਹੁੰਦੇ ਹਾਂ। ਐਤਵਾਰ ਸ਼ਾਮ ਨੂੰ ਅਸੀਂ 6 ਤੋਂ 7 ਕੀਰਤਨ ਕਰਦੇ ਹੁੰਦੇ ਹਾਂ ਸਾਧ ਸੰਗਤ ਜੀ, ਉਸ ਵਿੱਚ ਅਸੀਂ ਵਾਹਿਗੁਰੂ ਦਾ ਨਾਮ ਜ਼ਰੂਰ ਜਪਦੇ ਹਾਂ। ਪਹਿਲਾਂ ਆਰਤੀ ਹੁੰਦੀ ਹੈ, 6 ਤੋਂ 7 ਜਿਹੜਾ ਪ੍ਰੋਗਰਾਮ ਹੁੰਦਾ, 6:10 ਤੋਂ 7 ਤੱਕ, 6:10 ਤੋਂ 7 ਪ੍ਰੋਗਰਾਮ ਦੇ ਵਿੱਚ ਐਤਵਾਰ ਉਸ ਵਿੱਚ ਵਾਹਿਗੁਰੂ ਸਿਮਰਨ ਵੀ ਹੁੰਦਾ ਹੈ। ਸੋ ਜਿਨ੍ਹਾਂ ਵੀਰਾਂ ਭੈਣਾਂ ਨੇ ਹੁਣ ਰੇਡੀਓ 'ਤੇ ਸੁਣਿਆ, ਇੰਟਰਨੈਟ 'ਤੇ ਸੁਣਦੇ ਨੇ, ਜਾਂ ਹੁਣ ਬੈਠੇ ਨੇ, ਜਿਹੜੇ ਆਉਣਾ ਚਾਹੁਣ ਜ਼ਰੂਰ ਸੰਗਤ ਸਾਥ ਦਿਓ ਸਾਡਾ ਇੱਥੇ ਸਾਹਮਣੇ ਬੈਠ ਕੇ। ਜ਼ਰੂਰੀ ਨਹੀਂ ਹੁੰਦਾ ਕਿ ਉੱਧਰ ਹੀ ਸਾਰੀ ਬੀਬੀਆਂ ਨੇ ਬਹਿਣਾ, ਮੇਰੇ ਕਈ ਮਿੱਤਰ ਫਰੈਂਡ ਫੈਮਿਲੀ ਸਮੇਤ ਇੱਥੇ ਬੈਠ ਜਾਂਦੇ ਨੇ, ਨਾਲ ਬੈਠੋ, ਸਾਰੇ ਗਾਓ, ਕਿਉਂਕਿ ਸਭ ਨੇ ਰਲ ਕੇ ਗੁਣ ਗਾਣੇ ਨੇ, ਕੇਵਲ ਰਾਗੀ ਪਾਈ ਦਾ ਕੰਮ ਨਹੀਂ ਹੈ ਗੁਣ ਗਾਣਾ। ਤੁਸੀਂ ਸਾਰੇ ਉੱਥੇ ਬੈਠੇ ਵੀ ਗੁਣ ਗਾ ਸਕਦੇ ਹੋ। ਗੁਰਮਾਤ ਕਿਰਪਾ ਕਰਨ, ਭੁੱਲਾਂ ਚੋਂ ਦੀ ਖਿਮਾ,

ગણતિ અરસો ગણતિ જળજો ગણતિ બહુપાત પચા સત્વર મેરા સદા દયાલા મોહે દિન કો રાખ લિયા કાટ્યા રોગ મહા સુખ પાયા હર અમૃત મુખ નામ દિયા મન મેરી ગોહો હર નામ કા ઓલા તુજે ના લાગે તાતા ચલા એ સૌ તબ જિને શરણ કીતી હન જિના દી વિચાર દર્શારણ કે પાઈ ઉસ મહાનપ્રભુ દે નાલ જુડ્યા રહે જિસ મહાનપ્રભુ દી કૃપા સદકા સદા રહે નિર્મલ સી કાયા ਕਾਲ ਨਾ ਕਹੂੰ ਵਿਆਪੈ ਉਸ ਮਾਲਪੁਰ ਦੇ ਚੰਨਾਂ ਨਾਲ ਜੁੜੇ ਰਹੀਏ ਤਾਂ ਕਿ ਸਾਡਾ ਜੀਵਨ ਸੁੱਖ ਦੇ ਨਾਲ ਵਰਤਿਤ ਹੋਏ ਸੋ ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਫਲਾਂ ਚੁੱਕਾ ਦੇਖੀ ਮੈਂ ਆਓ ਅਗਲੇ ਪ੍ਰੋਗਰਾਮ ਸਰਵਣ ਕਰੀ ਸਤਿਕਾਰਯੋਗ ਗਿਆਨੀ ਵਰਿੰਦਰਪਾਲ ਸਿੰਘ ਜੀ ਉਹਨਾਂ ਪਾਸੋਂ ਅੱਜ ਦੇ ਜਿਹੜੇ ਹਨ ਚੱਲ ਰਹੀ ਗੁਰਬਾਣੀ ਦੇ ਵਿਚਾਰ ਉਹ ਸਰਵਣ ਕਰੀ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀ ਦਸ ਵਾਲੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Tod, Satan, das

Thank you.